ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿੰਜੋ ਜੋਤ ਮਹਿੰਜਾ ਤਾਉ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾ

ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪਰੀ ਸਿਉ ਕਹੀਐ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵੀ

ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਤ ਮਹਾਂਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸੇਈ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਏ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਹੈ ਆਪਣਾ

ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਧ੍ਰਿਗ ਜੀਵੇ ਧ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਏ।

ਅੰਤ ਬੇਅੰਤ ਜੀ ਤੇਰੇ ਕਿਆ ਗੁਣੋਂ ਆਖ ਵਖਾਣਾ, ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਣਾ। ਹਰ ਧਿਆਵੈ ਤੁਧ ਜੀ ਸੇ ਜਨ, ਜੁਗ ਮਹਿ ਸੁਖ ਵਾਸੀ ਸੇ।

ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਾਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੰਤਾ

ਹੋਰ ਭਜਨ ਕੀ ਰਹਿ ਪਿਆਸਾ। ਤੁਮਹੈ ਸ਼ਾੜ ਕੋਈ ਅਵਰ ਨ ਧਿਆਉ, ਜੋ ਬਰਚਾ ਹੋ ਸੋ ਤੁਮ ਤੇ ਪਾਉ। ਸੇਵ

ਖੜਗ ਕੇਤ ਮੈਂ ਸਰਣ ਤਿਹਾਰੀ, ਆਪ ਹੱਥ ਦੇ ਲੈ ਹੋਇ ਬਾਰੀ, ਸਰਬ ਠੌਰ ਮੋਹ ਸਹਾਈ,

ਆਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ

ਉਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ।

ਥਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ

ਰੱਖੇ ਰੱਖਣਹਾਰਿਆ ਉਬਾਰਿਅਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਅਨ।

ਗੁਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ

ਅਰਜਨ ਹਰਿ ਗੋਬਿੰਦਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਹ ਡਿਠੀ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਦਇਆ ਬਤਾਈ ਸਭ ਤਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ

ਸਰਬਜੀਤ ਕੌਰ ਬਾਂਸਲ ਦੇ ਸਪੁੱਤਰ ਸਰਦਾਰ ਜਸਜੀਤ ਸਿੰਘ ਬਾਂਸਲ, ਬੀਬੀ ਹਰਲੀਨ ਕੌਰ ਦੇ ਸਪੁੱਤਰ ਕਾਕਾ ਜਸਜੋਤ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਬੱਚਿਆਂ ਦੇ ਨਾਨਾ ਸਰਦਾਰ ਮਨਵਿੰਦਰ ਸਿੰਘ, ਨਾਨੀ ਜਸਵੀਰ ਕੌਰ ਕਾਲਰਾ ਪਰਿਵਾਰ ਅਤੇ ਬਾਂਸਲ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਪਾਵਨ ਬਾਣੀ ਦੇ ਸਹਿਜ ਪਾਠ ਆਰੰਭ ਕੀਤੇ ਸੀ। ਆਪ ਜੀ ਦੀ ਪਾਵਨ ਹਜ਼ੂਰੀ ਵਿਖੇ

ਕਾਕਾ ਜਸਜੋਤ ਸਿੰਘ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਥਿਰਕਣਾ, ਬੱਚੇ ਦੀਆਂ ਵੱਡੀਆਂ ਵੱਡੀਆਂ ਉਮਰਾਂ ਬਖਸ਼ਣੀਆਂ, ਮਾਤਾ ਪਿਤਾ ਦਾ ਆਗਿਆਕਾਰ ਹੂੰ ਵੀ, ਦੇਸ਼ ਕੌਮ ਦਾ ਪਿਆਰ ਵਿਦਿਆ ਦੇ ਦਾਨ ਬਖਸ਼ਣੇ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ ਜੀ। ਇਸੇ ਤਰ੍ਹਾਂ ਆਪ ਜੀ ਨੇ ਕਿਰਪਾ ਕੀਤੀ, ਸਰਦਾਰ ਕੁਨਾਲ ਸਿੰਘ ਬੀਬੀ ਸਰਜਿੰਦਰ ਕੌਰ ਦੇ ਗ੍ਰਹਿ ਵਿਖੇ ਬੇਟੀ ਸੁਹਾਵੀ ਕੌਰ ਦੀ ਦਾਤ ਬਖਸ਼ੀ।

ਪਿਆਰ ਬਖਸ਼ਣਾ ਜੀ, ਉੱਚ ਵਿਦਿਆ ਦੇ ਦਾਨ ਬਖਸ਼ਣੇ, ਆਪ ਜੀ ਦੇ ਸੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ ਭੇਟ ਕੀਤੇ ਨੇ, ਅੰਗੀਕਾਰ ਕਰਨੇ

ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਾਵਨ ਬਾਣੀ ਪੜ੍ਹਦਿਆਂ ਪਾਠ ਕਰਦਿਆਂ ਅੱਖਰ ਵਾਧਾ ਘਾਟਾ ਪੁਰਚੁਕ ਮਾਫ ਕਰਨਾ ਸੇ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ ਬੱਚਿਆਂ ਨੂੰ ਦਰੋਂ ਘਰੋਂ ਅਸੀਸਾਂ ਬਖਸ਼ਣੀਆਂ ਪਾਵਨ ਮੁੱਖ ਵਾਦ ਦੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਉਪਰੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਸਿਮਰਤ ਅਨੰਦ ਅਨੰਤਾ।

ਵਾਹਿਗੁਰੂ ਸਾਹਿਬ ਜੀਓ।

ਵਡਭਾਗੀ ਹਰ ਜਪਨਾ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤ, ਆਪ ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸ਼੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ, ਜਿਨ੍ਹਾਂ ਦੀ ਸੇਵਾ ਸਾਡੇ ਅਤਿ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਬਾਂਸਲ, ਬੀਬੀ ਸਰਬਜੀਤ ਕੌਰ ਦੇ ਪੋਤਰੇ ਕਾਕਾ ਜਸਜੋਤ ਸਿੰਘ ਜੀ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਗੁਰੂ ਕੇ ਲੰਗਰਾਂ ਦੀ ਸੇਵਾ ਅਤੇ ਅੱਜ ਦੇ ਸਮਾਗਮਾਂ ਦੀ ਸੇਵਾ ਨਿਭਾਈ ਜਾ ਰਹੀ ਹੈ। ਉੱਥੇ ਹੀ ਸਰਦਾਰ ਕਨਾਲ ਸਿੰਘ ਬੀਬੀ ਸਰਜਿੰਦਰ ਕੌਰ ਦੇ ਗ੍ਰਹਿ ਵਿਖੇ ਬੇਟੀ ਸੁਹਾਵੀ ਕੌਰ, ਦੋਹਤਰੀ ਸਰਦਾਰ ਜਸਵਿੰਦਰ ਸਿੰਘ ਬੀਬੀ ਸਰਬਜੀਤ ਕੌਰ, ਬੱਚੀ ਦੀ ਦਾਤ ਬਖਸ਼ੀ ਹੈ। ਗੁਰੂ ਦਾ ਸ਼ੁਕਰਾਨਾ ਕੀਤਾ ਪਰਿਵਾਰ ਨੇ ਸਾਡੇ ਅਤਿ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਬਾਂਸਲ ਇੰਜੀਨੀਅਰ ਹਨ। ਜਦੋਂ ਇਸ ਗੁਰਦੁਆਰਾ ਸਾਹਿਬ ਜੀ ਦੀ ਸੁੰਦਰ ਇਮਾਰਤ ਤਿਆਰ ਹੋਈ, ਸਾਰਾ ਨਕਸ਼ਾ ਇਹਨਾਂ ਨੇ ਨਿਸ਼ਕਾਮ ਸੇਵਾ ਵਿੱਚ ਬਣਾਇਆ। ਹੋਰ ਵੀ ਬਹੁਤ ਸਾਰੀਆਂ ਸੇਵਾਵਾਂ, ਜਦੋਂ ਵੀ ਗੁਰੂ ਘਰ ਵਾਸਤੇ ਸੇਵਾ ਦੀ ਲੋੜ ਹੁੰਦੀ ਹੈ, ਇਹ ਪਰਿਵਾਰ ਸਦਾ ਹੀ ਨਿਸ਼ਕਾਮ ਸੇਵਾ ਵਿੱਚ ਤਤਪਰ ਰਹਿੰਦੇ ਨੇ। ਖਾਲਸਾ ਦੀਵਾਨ ਸੈਟੀ ਵੱਲੋਂ ਸਰਦਾਰ ਜਸਵਿੰਦਰ ਸਿੰਘ ਜੀ ਬਾਂਸਲ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਇਹ ਪਰਿਵਾਰ ਨੂੰ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਦੇ ਅੰਦਰ ਅਤੇ ਦੋਹਤਰੀ ਸੁਹਾਵੀ ਕੌਰ ਦੇ ਜਨਮ ਦੀ ਖੁਸ਼ੀ ਦੇ ਅੰਦਰ ਸਾਰੇ ਪਰਿਵਾਰ ਨੂੰ ਖਾਲਸਾ ਦੀਵਾਨ ਸੈਟੀ ਅਤੇ ਖਾਲਸਾ ਦੀਵਾਨ ਸੈਟੀ ਦੇ ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਉਹਨਾਂ ਵੱਲੋਂ ਦੋਵਾਂ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਇਸੇ ਤਰ੍ਹਾਂ ਸੇਵਾ ਵਿੱਚ ਇਹ ਪਰਿਵਾਰ ਜੁੜਿਆ ਰਹੇ। ਇਸੇ ਤਰ੍ਹਾਂ ਬੀਬੀ ਗਿਆਨ ਕੌਰ ਜੀ ਭੋਗਲ, ਜਿੱਥੇ ਬੀਬੀਆਂ ਦੇ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੀ ਲੰਮੇ ਸਮੇਂ ਤੋਂ ਸੇਵਾ ਨਿਭਾਉਂਦੇ ਰਹੇ ਨੇ, ਉੱਥੇ ਹੀ ਗੁਰਦੁਆਰਾ ਸਾਹਿਬ ਜੀ ਦੀ ਸਾਰੀਆਂ ਸੇਵਾਵਾਂ ਵਿੱਚ ਤਤਪਰ ਰਹਿੰਦੇ ਨੇ। ਬੀਬੀ ਗਿਆਨ ਕੌਰ ਭੋਗਲ ਜੀ ਦਾ ਵੀ ਖਾਲਸਾ ਦੀਵਾਨ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ, ਤੰਦਰੁਸਤੀਆਂ ਬਖਸ਼ੇ, ਇਹ ਸਾਡੀ ਸਾਰਿਆਂ ਦੀ ਅਰਦਾਸ ਬੇਨਤੀ ਹੈ। ਸੋ ਆਓ ਸ਼ਾਮ ਦੇ ਦੀਵਾਨਾਂ ਦੀ ਕੀਰਤਨ ਦੀ ਆਰੰਭਤਾ ਕਰ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਮੀਰ ਸਾਹਿਬ ਵਾਲੇ, ਉਹਨਾਂ ਤੋਂ ਗੁਰਬਾਣੀ ਦੇ ਕੀਰਤਨ 6:30 ਵਜੇ ਤੱਕ ਸਰਵਣ ਕਰਦੇ ਹਾਂ। ਉਪਰੰਤ ਕਥਾ ਦੀ ਹਾਜ਼ਰੀ ਭਾਈ ਅੰਗਰੇਜ਼ ਸਿੰਘ ਜੀ ਪੜ੍ਹਨਗੇ, ਉਪਰੰਤ ਢਾਡੀ ਜਥਾ ਹਾਜ਼ਰੀ ਪੜ੍ਹਨਗੇ। ਸੋ ਆਓ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਉਹਨਾਂ ਦੇ ਜਥੇ ਤੋਂ ਗੁਰਬਾਣੀ ਦੇ ਕੀਰਤਨ 6:30 ਵਜੇ ਤੱਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਹਰਜਿੰਦਰ ਸਿੰਘ ਜੀ ਦਾ। ਅਤੇ ਆਓ ਹੁਣ ਇੱਕ ਸ਼ਬਦ ਦੀ ਹਾਜ਼ਰੀ ਪਾ ਰਹੇ ਨੇ ਭਾਈ ਜਸਵਿੰਦਰ ਸਿੰਘ ਜੀ ਬਾਂਸਲ, ਜਿਨ੍ਹਾਂ ਵੱਲੋਂ ਅੱਜ ਦੇ ਸਮਾਗਮ ਹੋ ਰਹੇ ਨੇ। ਆਓ ਉਹਨਾਂ ਪਾਸੋਂ ਗੁਰਬਾਣੀ ਦਾ ਸ਼ਬਦ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਰਸ ਪਿੰਨਾ ਕੀਰਤਨ ਭਾਈ ਸਾਹਿਬ ਕਰ ਰਹੇ ਸੀ, ਮੈਂ ਵਿੱਚ ਐਵੇਂ ਆ ਕੇ ਪੰਗਾ ਪਾ ਲਿਆ, ਪਰ ਹਾਜ਼ਰੀ ਲਵਾਉਣੀ ਸੀ ਇੱਕ ਸ਼ਬਦ।

0: ਸੋ ਦਾਸਰਿਆਂ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ, ਆਪ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਲੈਣਾ। ਸੋ ਆਓ ਅਗਲੇ ਸਮੇਂ ਵਾਸਤੇ ਸਟੇਜ ਸੈਕਟਰੀ ਪਾਸੋਂ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਉਹਨਾਂ ਦੇ ਜਥੇਦਾਰ ਅਤੇ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਬਾਂਸਲ, ਜਿਨ੍ਹਾਂ ਵੱਲੋਂ ਅੱਜ ਦੇ ਇਹ ਗੁਰਮਤਿ ਸਮਾਗਮ ਹੋ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਜੋ ਕਿ ਗੁਰਬਾਣੀ ਦਾ ਕੀਰਤਨ ਬੜੇ ਪਿਆਰ ਦੇ ਨਾਲ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ। ਭਾਈ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਬਾਂਸਲ ਦਾ ਬਹੁਤ ਬਹੁਤ ਧੰਨਵਾਦ, ਜਿਹੜੀ ਆਪ ਜੀ ਸੁੰਦਰ ਬਿਲਡਿੰਗ ਦੇਖ ਰਹੇ ਹੋ। ਜਦੋਂ ਇਸ ਗੁਰਦੁਆਰਾ ਸਾਹਿਬ ਜੀ ਦਾ ਨਕਸ਼ਾ ਤਿਆਰ ਕੀਤਾ ਗਿਆ, ਇਹ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਬਾਂਸਲ ਨੇ ਇਹ ਨਕਸ਼ਾ ਤਿਆਰ ਕੀਤਾ। ਜਿਹੜੀ ਸੁੰਦਰ ਬਿਲਡਿੰਗ ਆਪ ਜੀ ਦਰਸ਼ਨ ਕਰ ਰਹੇ ਹੋ, ਇਹ ਬਹੁਤ ਵੱਡੀ ਦੇਣ ਹੈ ਇਹਨਾਂ ਦੀ। ਸੋ ਖਾਲਸਾ ਦੀਵਾਨ ਸਾਡੀ ਵੱਲੋਂ ਭਾਈ ਜਸਵਿੰਦਰ ਸਿੰਘ ਜੀ ਬਾਂਸਲ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਚੜ੍ਹਦੀਆਂ ਕਲਾ ਰੱਖੇ। ਆਓ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਹਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ 7:30 ਵਜੇ ਤੱਕ ਗੁਰਬਾਣੀ ਦੀਆਂ ਵਿਚਾਰਾਂ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਜੋ ਚੱਲ ਰਹੀ ਹੈ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਉਪਰੰਤ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਦਾ ਢਾਡੀ ਜਥਾ ਆਪ ਜੀ ਨੂੰ ਤਿਆਰ ਸਰਵਣ ਕਰਾਉਣਗੇ। ਪਰਿਵਾਰ ਵੱਲੋਂ ਗੁਰੂ ਕੇ ਲੰਗਰ ਵੀ ਸੱਜੇ ਹੋਏ ਨੇ। ਸਮਾਂ ਬਣ ਤੇ ਆਪ ਜੀ ਨੇ ਗੁਰੂ ਕੇ ਲੰਗਰ ਵੀ ਛਕਣ ਦੀ ਕਿਰਪਾਲਤਾ ਕਰਨੀ। ਬਾਂਸਲ ਪਰਿਵਾਰ ਵੱਲੋਂ ਜਿੰਨੇ ਵੀ ਭੈਣ ਭਰਾ ਰਿਸ਼ਤੇਦਾਰ ਉਹਨਾਂ ਦੀ ਬੇਨਤੀ 'ਤੇ ਗੁਰਦੁਆਰਾ ਸਾਹਿਬ ਪਹੁੰਚੇ ਨੇ, ਸਾਰਿਆਂ ਦਾ ਬਾਂਸਲ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਆਓ ਭਾਈ ਸਾਹਿਬ ਜੀ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਡੰਡੋਤ ਬੰਦਨ ਅਨਕ ਵਾਰ, ਸਰਬ ਕਲਾ ਸਮਰੱਥ

ਵਾਹਿਗੁਰੂ ਸਾਹਿਬ ਜੀ। ਜੱਟੂ ਭਾਨੂ ਤੀਰਥਾ ਚਾਏ ਚੈਲੇ ਚੱਡੇ ਚਾਰੇ।

ਸਿਖੜ ਸਾਧ ਵਖਾਣੀਐ ਨਾਉ ਭੁੱਲੋ ਸਿੱਖ ਸੁਚਾਰੇ ਜੱਟੂ ਭੀਵਾ ਜਾਣੀਆ ਨਾ ਮਹਾਂਪੁਰਖ ਮੂਲਾ ਪਰਵਾਰੇ ਚਤੁਰਦਾਸ ਮੂਲਾ ਕਪੂਰ ਹਾੜੂ ਗਾੜੂ ਵਿੱਚ ਵਿਚਾਰੇ ਫਿਰਨਾ ਬਹਿਲੂ ਵਖਾਣੀਐ ਜੇਠਾ ਚੰਗਾ ਕੁੱਲ ਨਿਸਤਾਰੇ ਵਿਸਾ ਗੋਪੀ ਤੁਲਸੀਆ ਭਾਰਦਵਾਜੀ ਸਨਮੁਖ ਸਾਰੇ ਵੱਡਾ ਭਗਤ ਹੈ ਭਾਈ ਅੜਾ ਗੋਇੰਦ ਘੇਈ ਗੁਰੂ ਦੁਆਰੇ ਸਤਿਗੁਰ ਪੂਰੇ ਪਾਰ ਉਤਾਰੇ ਵੱਡਾ ਭਗਤ ਹੈ ਭਾਈ ਅੜਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ ਬਾਣੀ ਕੇ ਬੋਹਿਤ। ਕਲਯੁਗ ਕੇ ਜਹਾਜ਼ ਗੁਰੂ ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਸ਼ਾਮ ਤੋਂ ਸਜੇ ਹੋਏ ਪਾਵਨ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਹਰ ਰੋਜ਼ ਆਪਾਂ ਜੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਹਦੇ ਵਿੱਚੋਂ ਇੱਕ ਪੌੜੀ ਦੀ ਵਿਚਾਰ ਕਰਦੇ ਹਾਂ। ਉਸ ਦਾ ਸਮਾਂ ਹੋਇਆ ਹੈ। ਸਿੱਖਾਂ ਦੇ ਨਾਮ ਦੀ ਇੱਕ ਮਾਲਾ, ਜਿਵੇਂ ਮਾਲਾ ਦੇ ਮਣਕੇ ਹੁੰਦੇ ਹਨ, ਇੱਕ ਧਾਗੇ ਵਿੱਚ ਪਰੋਏ ਹੁੰਦੇ ਨੇ, ਇਸੇ ਤਰ੍ਹਾਂ ਸਿੱਖਾਂ ਦੀ ਭਗਤ ਮਾਲਾ ਇਹ ਇੱਕ ਪੋਥੀ ਹੈ ਜੋ ਭਾਈ ਵੀਰ ਸਿੰਘ ਨੇ ਲਿਖੀ ਹੈ। ਸਿੱਖ ਪੰਥ ਦੇ ਮਹਾਨ ਵਿਦਵਾਨ, ਲਿਖਾਰੀ, ਕਰਤਾ ਹੋਏ ਭਾਈ ਵੀਰ ਸਿੰਘ ਜੀ, ਉਹਨਾਂ ਨੇ ਸਿੱਖਾਂ ਦੇ ਨਾਮ ਦੀ ਇੱਕ ਭਗਤ ਮਾਲਾ ਬਣਾਈ ਹੈ, ਲਿਖੀ ਹੈ। ਲੇਕਿਨ ਉਹਨਾਂ ਨੇ ਜਿਹੜੇ ਨਾਮ ਲਿਖੇ ਨੇ ਉਹ ਗੁਰੂ ਕਾਲ ਵੇਲੇ ਜਿਹੜੇ ਸਿੱਖ ਹੋਏ ਸਨ ਉਹਨਾਂ ਦੇ ਨਾਮ ਲਿਖੇ ਨੇ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਵੇਲੇ ਸਿੱਖ ਹੋਏ, ਗੁਰੂ ਅੰਗਦ ਦੇਵ ਜੀ ਦੇ ਸਮਕਾਲੀ ਸਿੱਖ, ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਦੇ ਸਿੱਖ, ਗੁਰੂ ਰਾਮਦਾਸ, ਇਹ ਸਾਰੇ ਸਿੱਖਾਂ ਦੀ ਇੱਕ ਲੜੀ ਹੈ, ਇੱਕ ਮਾਲਾ ਹੈ। ਇਹ ਭਾਈ ਗੁਰਦਾਸ ਜੀ ਨੇ ਉਹਨਾਂ ਸਿੱਖਾਂ ਦੀ ਕਿਰਤ ਕੀ ਸੀ, ਉਹ ਕਿਵੇਂ ਗੁਰੂ ਦਰਬਾਰ ਵਿੱਚ ਆਏ, ਉਹਨਾਂ ਨੇ ਗੁਰੂ ਘਰ ਵਿੱਚੋਂ ਸਿੱਖੀ ਦੀ ਘਾਲ ਕਿਵੇਂ ਕੀਤੀ, ਕਮਾਈ ਕਿਵੇਂ ਕੀਤੀ, ਥੋੜ੍ਹਾ ਥੋੜ੍ਹਾ ਇਤਿਹਾਸ ਅਤੇ ਉਹਨਾਂ ਸਿੱਖਾਂ ਦੇ ਨਾਮ ਭਾਈ ਗੁਰਦਾਸ ਜੀ ਨੇ ਲਿਖੇ ਨੇ। ਪਿਛਲੇ ਦਿਨਾਂ ਦੇ ਵਿੱਚ ਜਿਵੇਂ ਆਪਾਂ ਭਾਈ ਤਿਲੋਕਾ ਜੀ ਦੀ ਜਿਹੜੀ ਗਾਥਾ ਸੀ ਉਹ ਕਰਨੀ ਕੀਤੀ ਸੀ, ਭਾਈ ਭਗੀਰਥ ਦਾ ਜੀਵਨ ਵਿਚਾਰਿਆ ਸੀ, ਇੱਥੇ ਹੀ ਨਹੀਂ ਪਰਮਹੰਸ ਭਾਈ ਪਾਰੋ ਜੁਲਕਾ ਉਹਦੇ ਬਾਰੇ ਵਿਚਾਰ ਕੀਤੀ ਸੀ। ਇਹ ਸਾਰੇ ਸਿੱਖ ਗੁਰੂ ਦੇ ਸਮਕਾਲੀ ਸਿੱਖ ਸਨ, ਸਮੇਂ ਵਿੱਚ ਹੋਏ ਸਿੱਖ। ਭਾਈ ਮਰਦਾਨਾ ਜੀ ਦੇ ਜੀਵਨ ਦੀ ਗਾਥਾ ਭਾਈ ਗੁਰਦਾਸ ਜੀ ਨੇ ਕੇਵਲ ਨਾਮ ਹੀ ਲਿਖੇ ਨੇ, ਬਹੁਤਾ ਲੰਬਾ ਚੌੜਾ ਉਹਨਾਂ ਦਾ ਇਤਿਹਾਸ ਨਹੀਂ ਲਿਖਿਆ, ਕੇਵਲ ਨਾਮ ਹੀ ਲਿਖਿਆ ਉਹਨਾਂ ਸਿੱਖਾਂ ਦਾ। ਦੌਲਤ ਖਾਂ ਲੋਧੀ ਬਾਰੇ ਗੱਲ ਕੀਤੀ ਸੀ, ਭਾਈ ਫਿਰੰਦਾ ਜੀ ਜਿਸ ਨੇ ਰਬਾਬ ਬਣਾ ਕੇ ਦਿੱਤੀ ਸੀ, ਜਿਸ ਰਬਾਬ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਨੇ ਕੀਰਤਨ ਕੀਤਾ ਸੀ, ਉਸ ਭਾਈ ਫਿਰੰਦੇ ਦਾ ਇਤਿਹਾਸ ਸੀ। ਅੱਜ ਜਿਸ ਪੌੜੀ ਦੀ ਆਪਾਂ ਵਿਚਾਰ ਕਰਨੀ ਹੈ, ਇਹ ਉਹ ਸਿੱਖ ਹਨ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਜ਼ੂਰੀ ਵਿੱਚ ਆਏ। ਕੋਈ ਉਹ ਸਿੱਖ ਹੈ ਜਿਹੜਾ ਪਹਿਲੀ ਵਾਰੀ ਆਇਆ ਹੈ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ, ਔਰ ਕੋਈ ਉਹ ਸਿੱਖ ਹੈ ਜੋ ਪਹਿਲੇ ਗੁਰੂਆਂ ਦੇ ਸਮੇਂ ਸਿੱਖੀ ਧਾਰਨ ਕਰ ਚੁੱਕਾ ਸੀ। ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਸਿੱਖੀ ਦਾ ਬੂਟਾ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਲਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਿੱਖੀ ਦਾ ਬੀਜ ਬੀਜਿਆ ਸੀ, ਹੌਲੀ ਹੌਲੀ ਇਹਦਾ ਪਸਾਰਾ ਹੁੰਦਾ ਗਿਆ, ਇਹਦਾ ਵਾਧਾ ਹੁੰਦਾ ਗਿਆ। ਦੂਜੇ ਪਾਤਸ਼ਾਹ ਦੇ ਸਮੇਂ, ਫਿਰ ਤੀਜੇ ਪਾਤਸ਼ਾਹ ਦੇ ਸਮੇਂ ਤਾਂ ਇਤਿਹਾਸ ਕਹਿੰਦਾ ਹੈ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੋਇੰਦਵਾਲ ਸਾਹਿਬ ਵਿਖੇ ਆਉਣ ਲੱਗ ਪਈਆਂ ਸਨ, ਇੰਨਾ ਜ਼ਿਆਦਾ ਪਸਾਰਾ ਹੋ ਗਿਆ ਸੀ। ਔਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ 'ਤੇ ਬਹੁਤ ਵੱਡਾ ਇਕੱਠ ਹੋਣ ਲੱਗ ਪਿਆ ਸੀ, ਸ਼੍ਰੀ ਰਾਮਦਾਸਪੁਰ, ਜਿਹਨੂੰ ਅੱਜ ਆਪਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਆਖਦੇ ਹਾਂ। ਗੁਰਬਾਣੀ ਨੇ ਇੱਕ ਹਵਾਲਾ ਦਿੱਤਾ ਕਿ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਆਇਆ, ਗੁਰੂ ਅਰਜਨ ਦੇਵ ਜੀ ਦਾ ਸਮਾਂ ਆਇਆ, ਉਸ ਵੇਲੇ ਤਾਂ ਸਿੱਖਾਂ ਦੀ ਗਿਣਤੀ ਇੰਨੀ ਵੱਧ ਗਈ ਸੀ
ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਬੜੇ ਵੱਡੇ ਵੱਡੇ ਇਕੱਠ ਹੋਣ ਲੱਗ ਪਏ ਸਨ, ਖਾਸ ਕਰਕੇ ਵਿਸਾਖੀ ਦੇ ਜੋੜ ਮੇਲੇ ਅਤੇ ਦੀਵਾਲੀ ਦੇ ਸਮੇਂ ਇਹ ਵੱਡੇ ਇਕੱਠ ਹੋਣੇ ਸ਼ੁਰੂ ਹੋ ਗਏ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਉਦੋਂ ਇਹਦਾ ਨਾਮ ਰਾਮਦਾਸਪੁਰੀ ਸੀ। ਉਂਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਰਾਮਦਾਸ ਸ਼ਬਦ ਦੇ ਬੜੇ ਅਰਥ ਨੇ। ਰਾਮਦਾਸ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਈ ਵਾਰ ਆਇਆ ਅਤੇ ਹਰ ਵਾਰੀ ਅਰਥ ਵੱਖਰੇ ਹਨ, ਨਿਰਾਲੇ ਹਨ। ਰਾਮਦਾਸ ਦਾ ਇੱਕ ਅਰਥ ਰਾਮ ਦੇ ਦਾਸ, ਰੱਬ ਦੇ ਦਾਸ, ਰੱਬ ਦੇ ਭਗਤ। ਰਾਮ ਰੱਬ ਦਾਸ, ਰੱਬ ਦੇ ਦਾਸ, ਰੱਬ ਦੇ ਭਗਤ। ਰਾਮਦਾਸ ਦਾ ਅਰਥ ਰੱਬ ਦੇ ਭਗਤ ਵੀ ਹੁੰਦਾ। ਰਾਮਦਾਸਪੁਰ ਉਸ ਪੁਰੀ ਦਾ ਨਾਮ ਵੀ ਹੈ ਜਿਸ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਇਆ, ਅਤੇ ਰਾਮਦਾਸਪੁਰ ਸਾਧ ਸੰਗਤ ਨੂੰ ਵੀ ਕਹਿੰਦੇ ਨੇ। ਜਿਸ ਤਰ੍ਹਾਂ ਅੰਮ੍ਰਿਤਸਰ ਸਤ ਸੰਗਤ ਵਾਸਤੇ ਵੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚ। ਅੰਮ੍ਰਿਤ ਵੇਲੇ ਦੀ ਸਿਰਲੇਖ ਹੇਠ ਜਦੋਂ ਬਾਣੀ ਆਏਗੀ, ਇਸ ਤਰ੍ਹਾਂ ਬੜੇ ਬੋਲ ਆਉਂਦੇ ਨੇ। ਰਾਮਦਾਸਪੁਰ ਦਾ ਅਰਥ ਸਾਧ ਸੰਗਤ ਵੀ ਹੈ ਔਰ ਗੁਰੂ ਕੀ ਨਗਰੀ ਵੀ ਹੈ। ਇਸ ਬਾਣੀ ਦਾ ਨਾਮ ਹੈ ਫੁਨਹੇ ਮਹੱਲਾ ਪੰਜਵਾਂ, ਪੰਜਵੇਂ ਗੁਰੂ ਦੇਵ ਦੀ ਬਾਣੀ ਹੈ ਅਤੇ ਬਾਣੀ ਦਾ ਨਾਮ ਸਤਿਗੁਰੂ ਜੀ ਨੇ ਪਹਿਲਾਂ ਲਿਖਿਆ ਹੈ ਫੁਨਹੇ। ਫੁਨਹੇ ਉਹਨੂੰ ਕਹਿੰਦੇ ਨੇ ਜਿਹੜੀ ਗੱਲ ਵਾਰ ਵਾਰ ਆਖੀ ਜਾਏ, ਮੁੜ ਮੁੜ ਕੇ ਕਹੀ ਜਾਏ, ਉਹਨੂੰ ਫਿਰਕੇ ਵੀ ਕਹਿ ਦਿੰਦੇ, ਫੁਨਹੇ ਵੀ ਕਹਿੰਦੇ। ਜਿਵੇਂ ਆਪਾਂ ਭੋਗ ਦੇ ਸਲੋਕ ਸਾਰੇ ਹੀ ਸੁਣਦੇ ਹਾਂ, ਪੜ੍ਹਦੇ ਹਾਂ, ਬਾਲ ਜਵਾਨੀ ਔਰ ਬਿਰਧ, ਫਿਰ ਅੱਗੇ ਕੀ ਆਉਂਦਾ ਹੈ ਫੁਨ, ਫੁਨ ਦਾ ਭਾਵ ਕੀ ਹੈ ਫਿਰ। ਜਦੋਂ ਅਸੀਂ ਬਾਣੀ ਸਹਿਜ ਨਾਲ ਸਮਝ ਕੇ ਵਿਚਾਰ ਕੇ ਪੜ੍ਹਾਂਗੇ ਤਾਂ ਬਹੁਤ ਹੀ ਐਸੇ ਗੁੰਝੇ ਭੇਦ ਜਿਹੜੇ ਸਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਗੇ। ਪਰ ਇਹ ਉਦੋਂ ਹੋਏਗਾ ਜਦੋਂ ਅਸੀਂ ਆਪ ਬਾਣੀ ਪੜ੍ਹਾਂਗੇ, ਆਪ ਪਾਠ ਕਰਾਂਗੇ, ਫਿਰ ਸਮਝ ਆਏਗੀ। ਫੁਨਹੇ ਦਾ ਭਾਵ ਹੈ ਫਿਰਕੇ, ਅਤੇ ਫੁਨਹੇ ਦੇ ਸਿਰਲੇਖ ਹੇਠ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇੱਕ ਬਾਣੀ ਲਿਖ ਦਿੱਤੀ ਅਤੇ ਉਹਦੀ ਹਰੇਕ ਪੌੜੀ ਵਿੱਚ ਇੱਕ ਨਾਮ ਮੁੜ ਮੁੜ ਕੇ ਆਉਂਦਾ ਹੈ, ਫਿਰ ਫਿਰ ਕੇ ਆਉਂਦਾ ਹੈ। ਉਹਦਾ ਨਾਮ ਹੈ ਹਰਿਹਾਂ, ਹਰਿਹਾਂ। ਹਰਿਹਾਂ ਦਾ ਅਰਥ ਵਿਦਵਾਨਾਂ ਨੇ ਕੀਤਾ ਹੇ ਹਰੀ, ਹੇ ਰੱਬ, ਹੇ ਪਰਮਾਤਮਾ। ਹਰੇਕ ਪੌੜੀ ਵਿੱਚ ਫਿਰ ਫਿਰ ਕੇ ਮੁੜ ਮੁੜ ਕੇ ਉਹ ਹਰਿਹਾਂ ਨਾਮ ਆਉਂਦਾ ਹੈ। ਇਸ ਬਾਣੀ ਦੇ ਵਿੱਚ ਹੀ ਬੋਲ ਹੈ ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਸਰ ਸਰੋਵਰ ਨੂੰ ਕਹਿੰਦੇ ਨੇ, ਰਾਮ ਦੇ ਦਾਸਾਂ ਦਾ ਸਰ ਸਰੋਵਰ। ਕਹਿੰਦਾ ਭਾਵ ਇਹ ਹੈ, ਭਾਵੇਂ ਬਹੁਤ ਥੋੜ੍ਹੇ ਸਿੱਖਾਂ ਦਾ ਨਾਮ ਆਉਂਦਾ ਇਤਿਹਾਸ ਵਿੱਚ, ਪਰ ਬਹੁ ਗਿਣਤੀ ਉਹ ਹੈ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਨਹੀਂ ਲਿਖਿਆ ਜਾ ਸਕਿਆ। ਹਜ਼ਾਰਾਂ ਦੀ ਗਿਣਤੀ ਵਿੱਚ ਤਾਂ ਸਿੱਖ ਸ਼੍ਰੀ ਕਰਤਾਰਪੁਰ ਸਾਹਿਬ ਵਿੱਚ ਹੀ ਆਉਣ ਲੱਗ ਪਏ ਸੀ ਜਦੋਂ ਸਤਿਗੁਰੂ ਜੀ ਨੇ ਰਾਵੀ ਨਦੀ ਦੇ ਕੰਢੇ 'ਤੇ 18 ਵਰੇ ਰਹਿ ਕੇ ਉੱਥੇ ਬਾਣੀ ਦਾ ਉਚਾਰਨ ਵੀ ਕੀਤਾ, ਧਰਮਸ਼ਾਲਾ ਵੀ ਬਣਾਈ, ਖੇਤੀਬਾੜੀ ਵੀ ਕੀਤੀ। ਔਰ ਸਤਿਗੁਰੂ ਜੀ ਨੇ ਫਿਰ ਗੁਰਤਾ ਗੱਦੀ ਵੀ ਦਿੱਤੀ, ਜੋ ਤੋਹਾ ਜੁਗਤ ਸਾਏ ਸ਼ਿਕਾਇਆ ਫਿਰ ਪਲਟੀਏ ਵਾਲਾ ਕੌਤੁਕ ਵੀ ਕੀਤਾ। ਕਹਿੰਦੇ ਨੇ ਬਾਣੀ ਵੀ ਆਖਦੀ ਹੈ ਕਿ ਅਸੀਂ ਤਾਂ ਉਹਨੂੰ ਜਾਣਦੇ ਹਾਂ ਨਾ ਜਿਨ੍ਹਾਂ ਨੂੰ ਅਸੀਂ ਅੱਖਾਂ ਦੇ ਨਾਲ ਦੇਖਿਆ ਹੁੰਦਾ ਹੈ ਜਾਂ ਕੰਨਾਂ ਦੇ ਨਾਲ ਸੁਣਿਆ ਹੁੰਦਾ ਹੈ। ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਹੋਰ ਕੋਈ ਸਿੱਖ ਨਹੀਂ ਹੋਏ। ਬਹੁਤ ਐਸੇ ਸਿੱਖ ਨੇ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਵੇਂ ਨਹੀਂ ਆਇਆ, ਭਾਵੇਂ ਉਹਨਾਂ ਬਾਰੇ ਆਪਾਂ ਕਦੇ ਸੁਣਿਆ ਨਹੀਂ, ਕਦੇ ਜਾਣਿਆ ਨਹੀਂ, ਪਰ ਅਣਗਿਣਤ ਐਸੇ ਨੇ। ਉਂਝ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਕਹਿੰਦੇ, ਹੋਰ ਕਿਤੇ ਤੁਧਨੋਂ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਹਾ ਵਿਚਾਰੇ। ਜ਼ਰੂਰੀ ਨਹੀਂ ਕਿ ਜਿੰਨਿਆਂ ਨੂੰ ਅਸੀਂ ਜਾਣਦੇ ਹਾਂ ਉਹੀ ਗਾਉਂਦੇ ਨੇ। ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਜ਼ਰੂਰੀ ਨਹੀਂ ਕਿ ਜਿਹੜੀ ਸਾਡੀ ਜਾਣ ਪਹਿਚਾਣ ਵਿੱਚ ਨੇ ਕੇਵਲ ਉਹੀ ਸਿੱਖ ਹਨ।
ਜਾਂ ਜਿਨ੍ਹਾਂ ਦਾ ਨਾਮ ਕਾਗਜ਼ ਦੇ ਪੰਨਿਆਂ ਉੱਤੇ ਲਿਖਿਆ ਗਿਆ ਕੇਵਲ ਉਹੀ ਸਿੱਖ ਨੇ, ਐਸੀ ਗੱਲ ਨਹੀਂ। ਸੇ ਮੈਂ ਚੇਤਨ ਆਵਨ, ਜੋ ਸਾਡੇ ਚਿੱਤ ਚੇਤੇ ਵਿੱਚ ਵੀ ਨਹੀਂ, ਇੰਨੇ ਵੀ ਸਿੱਖ ਹੋਏ ਨੇ। ਉਹਨਾਂ ਸਿੱਖਾਂ ਦੀ ਵੀ ਘਾਲ ਬਹੁਤ ਵੱਡੀ ਸੀ, ਜੋ ਸਾਡੇ ਧਿਆਨ ਵਿੱਚ ਨਹੀਂ ਹਨ, ਜੋ ਸਾਡੇ ਚਿੱਤ ਚੇਤੇ ਵਿੱਚ ਨਹੀਂ ਹਨ, ਜਿਨ੍ਹਾਂ ਦਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਕਦੇ ਨਹੀਂ ਲਿਖਿਆ ਗਿਆ। ਇਹ ਜੋ ਆਪਾਂ ਇਤਿਹਾਸ ਦੇ ਗ੍ਰੰਥ ਪੜ੍ਹਦੇ ਹਾਂ, ਪੋਥੀਆਂ ਪੜ੍ਹਦੇ ਹਾਂ, ਬਹੁਤ ਥੋੜ੍ਹੇ ਸਿੱਖਾਂ ਦਾ ਨਾਮ ਆਉਂਦਾ। ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਕਿਤੇ ਕਿਸੇ ਵਿਰਲੇ ਸਿੱਖ ਦਾ ਨਾਮ ਆਇਆ, ਕਿਉਂਕਿ ਇਹ ਸਾਰਾ ਖਜ਼ਾਨਾ ਅਧਿਆਤਮਕ ਹੈ, ਆਤਮਕ ਖਜ਼ਾਨਾ ਹੈ। ਭਾਈ ਗੁਰਦਾਸ ਜੀ ਨੇ ਕੋਸ਼ਿਸ਼ ਕੀਤੀ ਹੈ ਆਪਣੀਆਂ ਵਾਰਾਂ ਦੀਆਂ ਪੌੜੀਆਂ ਦੇ ਅੰਦਰ ਪਹਿਲੇ 6 ਗੁਰੂ ਸਾਹਿਬਾਨਾਂ ਦੇ ਸਮਕਾਲੀ ਸਿੱਖਾਂ ਦੇ ਨਾਮ ਲਿਖੇ ਨੇ, ਉਹ ਵੀ ਥੋੜ੍ਹੇ ਜਿਹੇ, ਜ਼ਿਆਦਾ ਨਹੀਂ। ਅੱਜ ਦੀ ਪੌੜੀ ਜੋ ਆਪਾਂ ਸ਼ਰਵਣ ਕੀਤੀ ਹੈ, ਜੱਟੂ ਭਾਨੂ ਤੀਰਥਾ ਚਾਏ ਚੈਲੇ ਚੱਢੇ ਚਾਰੇ, 4 ਸਿੱਖਾਂ ਦਾ ਨਾਮ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਇਹ ਚੱਢਾ ਇੱਕ ਕੁੱਲ ਹੈ, ਉਹਦੇ ਵਿੱਚੋਂ ਸਨ। ਇੱਕ ਦਾ ਨਾਮ ਸੀ ਭਾਈ ਜੱਟੂ ਜੀ, ਇੱਕ ਦਾ ਨਾਮ ਸੀ ਭਾਈ ਭਾਨੂ ਜੀ, ਇੱਕ ਦਾ ਨਾਮ ਸੀ ਭਾਈ ਤੀਰਥਾ ਜੀ, ਅਤੇ ਇੱਕ ਦਾ ਨਾਮ ਸੀ ਭਾਈ ਚਾਇਲੇ ਜੀ। ਇਹ 4 ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਆਏ, ਫਿਰ ਕਹਿੰਦੇ ਸਾਣ ਨਿਹਾਲੇ ਜਾਣੀਅਨ ਸਨਮੁਖ ਸੇਵਕ ਗੁਰੂ ਪਿਆਰੇ। ਇੱਕ ਹੋਰ ਸਿੱਖ ਆ ਗਿਆ, ਉਹਦਾ ਨਾਮ ਸੀ ਭਾਈ ਨਿਹਾਲਾ ਜੀ, ਭਾਈ ਨਿਹਾਲਾ ਨਾਮ ਦਾ ਇੱਕ ਸਿੱਖ, ਉਹ ਵੀ ਗੁਰੂ ਦੇ ਦਰਬਾਰ ਵਿੱਚ ਆ ਗਿਆ। ਇਹ ਸਾਰੇ ਕੌਣ ਸਨ, ਉਹਨਾਂ ਦਾ ਥੋੜ੍ਹਾ ਹਵਾਲਾ ਦਿੱਤਾ ਹੈ, ਸਨਮੁਖ ਸੇਵਕ ਗੁਰੂ ਪਿਆਰੇ। ਇਹ ਇੱਕ ਤਾਂ ਗੁਰੂ ਦੇ ਸਨਮੁਖ ਰਹਿਣ ਵਾਲੇ ਸਨ, ਪਰ ਸਨਮੁਖ ਦੇ ਨਾਲ ਨਾਲ ਇਹ ਗੁਰੂ ਦੇ ਸੇਵਕ ਵੀ ਸਨ ਅਤੇ ਗੁਰੂ ਦੇ ਪਿਆਰੇ ਵੀ ਸਨ। ਇਹ ਗੱਲਾਂ ਜ਼ਰੂਰੀ ਕਿਉਂ ਨੇ ਕਿ ਇਕੱਲਾ ਸਨਮੁਖ ਹੋਣਾ ਹੋਰ ਗੱਲ ਹੈ, ਇੱਕ ਤਾਂ ਹੁੰਦਾ ਨਾ ਇਕੱਲਾ ਸਨਮੁਖ ਹੀ ਹੁੰਦਾ, ਉਹ ਸੇਵਕ ਨਹੀਂ ਹੁੰਦਾ। ਭਾਵੇਂ ਉਹ ਰੋਜ਼ ਹੀ ਗੁਰੂ ਨੂੰ ਮੱਥਾ ਟੇਕਦਾ ਹੈ, ਗੁਰੂ ਦੀ ਪਰਿਕਰਮਾ ਕਰਦਾ ਹੈ, ਗੁਰੂ ਦੇ ਕੋਲ ਬੈਠਦਾ ਵੀ ਹੈ, ਪਰ ਉਹਦੇ ਅੰਦਰ ਸੇਵਾ ਭਾਵਨਾ ਨਹੀਂ ਹੁੰਦੀ, ਉਹ ਸੇਵਾ ਭਾਵਨਾ ਤੋਂ ਖਾਲੀ ਹੁੰਦਾ। ਭਾਈ ਗੁਰਦਾਸ ਜੀ ਨੇ ਜਿਨ੍ਹਾਂ ਸਿੱਖਾਂ ਦਾ ਨਾਮ ਲੈਣਾ ਕੀਤਾ ਹੈ, ਜਿਨ੍ਹਾਂ ਸਿੱਖਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਦੇ ਗੁਣ ਵੀ ਦੱਸੇ ਨੇ, ਉਹਨਾਂ ਦੀ ਕਾਰ ਵੀ ਦੱਸੀ ਹੈ, ਉਹਨਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਸਨ, ਉਹਨਾਂ ਗੁਣਾਂ ਦਾ ਜ਼ਿਕਰ ਵੀ ਕਰਨਾ ਕੀਤਾ। ਕਹਿੰਦੇ ਇਹ ਜਿਹੜੇ ਸਿੱਖ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ, ਇਹਨਾਂ ਦੇ ਬਾਰੇ ਇਹ ਸੀ ਕਿ ਇੱਕ ਤਾਂ ਇਹ ਸਨਮੁਖ ਸਨ, ਦੂਜਾ ਇਹ ਸੇਵਕ ਵੀ ਸਨ, ਔਰ ਇਹ ਗੁਰੂ ਦੇ ਪਿਆਰੇ ਵੀ ਸਨ। 3 ਗੱਲਾਂ ਹੋ ਗਈਆਂ, ਇੱਕ ਸਨਮੁਖ ਹੋਣਾ, ਇੱਕ ਸੇਵਕ ਹੋਣਾ, ਇੱਕ ਪਿਆਰੇ ਦਾ ਭਾਵ ਹੈ ਪ੍ਰੇਮ ਕਰਨਾ, ਪ੍ਰੀਤ ਕਰਨਾ। ਇੱਕ ਤਾਂ ਬੱਧਾ ਚੱਟੀ ਹੁੰਦੀ ਹੈ ਨਾ, ਪ੍ਰੇਮ ਤੋਂ ਬਿਨਾਂ ਕੋਈ ਕੀਤਾ ਹੋਇਆ ਕੰਮ, ਬਾਣੀ ਨੇ ਉਹਦਾ ਵੀ ਜ਼ਿਕਰ ਕੀਤਾ। ਬੱਧਾ ਚੱਟੀ ਜੇ ਕਰੇ ਨਾ ਗੁਣ ਨਾ ਉਪਕਾਰ, ਉਹਦੇ ਵਿੱਚ ਕੋਈ ਰਸ ਨਹੀਂ ਹੁੰਦਾ। ਉਹ ਬੱਧਾ ਚੱਟੀ ਕੰਮ ਮਨੁੱਖ ਕਰਦਾ ਹੈ, ਕਹਿੰਦਾ ਹੈ ਇਹ ਕੰਮ ਤਾਂ ਮੈਨੂੰ ਮਜਬੂਰੀ ਵਿੱਚ ਕਰਨਾ ਪੈ ਰਿਹਾ, ਮੈਨੂੰ ਹੋਰ ਕੋਈ ਰਸਤਾ ਨਹੀਂ ਲੱਭ ਰਿਹਾ ਇਹ ਕੰਮ ਕਰਨ ਨੂੰ, ਮੇਰਾ ਚੇਤਨ ਭਗਤੀ ਇਸ ਤਰ੍ਹਾਂ ਦੀ ਨਹੀਂ ਹੈ। ਜੋ ਗੁਰੂ ਦਾ ਮਾਰਗ ਹੈ, ਜੋ ਸਿੱਖੀ ਦਾ ਮਾਰਗ ਹੈ, ਇਹ ਨਾ ਤਾਂ ਬੱਧਾ ਚੱਟੀ ਹੈ, ਨਾ ਕਠਿਨ ਤਪੱਸਿਆ ਹੈ, ਸਰੀਰ ਨੂੰ ਦੁੱਖ ਦੇਣਾ ਕਸ਼ਟ ਦੇਣਾ ਐਸਾ ਨਹੀਂ। ਇਹ ਤਾਂ ਭਾਵਨਾ ਦੀ ਭਗਤੀ ਹੈ, ਇਹ ਪ੍ਰੇਮ ਦੀ ਭਗਤੀ ਹੈ। ਤਾਂ ਤਾਂ ਬਾਣੀ ਕਹਿੰਦੀ ਹੈ ਗੋਬਿੰਦ ਭਾਓ ਭਗਤ ਦਾ ਭੁੱਖਾ। ਕਬੀਰ ਸਾਹਿਬ ਜੀ ਨੇ ਤਾਂ ਮੋਹਰ ਲਾ ਦਿੱਤੀ, ਭਾਵੇਂ ਉਹ ਸਨਾਤਨ ਮਤ ਦੀ ਉਦਾਹਰਣ ਦੇ ਕੇ ਸਮਝਾਉਣਾ ਕੀਤਾ, ਗੋਬਿੰਦ ਕੌਮ ਤੁਮਾਰੇ ਆਵੇ ਐਸੋ ਭਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਏ ਭਾਵੈ, ਹਸਤੀ ਦੇਖ ਭਰਮ ਤੇ ਭੂਲਾ ਸ਼੍ਰੀ ਭਗਵਾਨ ਨਾ ਜਾਣਿਆ। ਹਾਥੀਆਂ ਤੇ ਘੋੜਿਆਂ ਦਾ ਮਾਣ ਕਰਨ ਵਾਲਾ ਰੱਬ ਤੋਂ ਦੂਰ ਸੀ ਕੌਣ, ਦੁਰਯੋਧਨ। ਤੁਮਰੋ ਦੂਧ ਬਿਦਰ ਕੋ ਪਾਨੋ,
ਅੰਮ੍ਰਿਤ ਕਰ ਮੈਂ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਇਹ ਹਵਾਲਾ ਭਾਵੇਂ ਸਾਡੇ ਇਤਿਹਾਸ ਦਾ ਨਹੀਂ ਹੈ, ਦੂਸਰੇ ਮਤ ਦਾ ਹੈ, ਦੂਜੇ ਧਰਮ ਦਾ ਹੈ, ਪਰ ਸਿੱਖਿਆ ਬੜੀ ਮਹਾਨ ਮਿਲਦੀ ਹੈ ਇਹਦੇ ਵਿੱਚੋਂ। ਦੁਰਯੋਧਨ ਨੇ ਤਿਆਰੀ ਕੀਤੀ ਹੋਈ ਸੀ ਕ੍ਰਿਸ਼ਨ ਜੀ ਆਉਣਗੇ, ਪਰ ਉਹ ਨਹੀਂ ਆਏ, ਕਿਉਂਕਿ ਉਹ ਭਾਵਨਾ ਦੇ ਭੁੱਖੇ ਸਨ। ਉਹਨਾਂ ਨੂੰ ਪ੍ਰੇਮੀ ਬੰਦਾ ਚਾਹੀਦਾ ਸੀ ਜੋ ਰੱਬ ਦੀ ਗੱਲ ਕਰੇ। ਜਿਹੜਾ ਬੰਦਾ ਆਪਣੇ ਹਾਥੀ ਘੋੜਿਆਂ ਦੀ ਗੱਲ ਕਰ ਰਿਹਾ ਹੈ, ਚੋਬਦਾਰਾਂ ਦੀ ਗੱਲ ਕਰ ਰਿਹਾ ਹੈ, ਆਪਣੇ ਮਹਿਲਾਂ ਦੀ ਗੱਲ ਕਰ ਰਿਹਾ ਹੈ, ਮਾਇਆ ਦਾ ਪਸਾਰਾ ਹੈ। ਸਤਿਗੁਰੂ ਕਹਿੰਦੇ ਨੇ, ਭਗਤ ਕਬੀਰ ਜੀ ਕਹਿੰਦੇ, ਇਹ ਉਸ ਮਾਲਕ ਖਸਮ ਨੂੰ ਗੱਲਾਂ ਭਾਉਂਦੀਆਂ ਨਹੀਂ, ਉਹਨੂੰ ਤਾਂ ਗੋਬਿੰਦ ਦੀਆਂ ਗੱਲਾਂ ਚੰਗੀਆਂ ਲੱਗਦੀਆਂ। ਕੋਈ ਰੱਬ ਦੀ ਗੱਲ ਸੁਣਾਵੇ, ਕੋਈ ਪਰਮਾਤਮਾ ਦੀ ਗੱਲ ਸੁਣਾਵੇ, ਉਂਝ ਇਹ ਵੱਖਰੀ ਗੱਲ ਹੈ। ਗਾਉਣ ਦੇ ਤਰੀਕੇ ਵੱਖਰੇ ਵੱਖਰੇ ਨੇ, ਗਾਉਣ ਦੇ ਢੰਗ ਵੱਖਰੇ ਵੱਖਰੇ ਨੇ, ਨਿਯਮ ਸਾਰਿਆਂ ਦੇ ਵੱਖੋ ਵੱਖਰੇ ਹਨ। ਸਿੱਖੀ ਦਾ ਮਾਰਗ ਆਪਣਾ ਹੈ, ਇਸਲਾਮ ਦਾ ਰਸਤਾ ਆਪਣਾ ਹੈ, ਪਰ ਇਹਨਾਂ ਸਾਰਿਆਂ ਰਸਤਿਆਂ ਨੂੰ ਤਾਂ ਹੀ ਮੰਨਿਆ ਜਾ ਸਕਦਾ ਜੇ ਅੰਦਰ ਭਾਵਨਾ ਹੈ, ਜੇ ਅੰਦਰ ਪ੍ਰੇਮ ਹੈ। ਜੇ ਅੰਦਰ ਭਾਵਨਾ ਨਹੀਂ ਤਾਂ ਬਾਬਾ ਫਰੀਦ ਔਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਐਸੀ ਨਮਾਜ਼ ਦਾ ਕੋਈ ਲਾਹਾ ਨਹੀਂ ਹੈ, ਜੇ ਉਹਦੇ ਵਿੱਚ ਅੰਦਰੋਂ ਝੁਕਣਾ ਨਹੀਂ। ਗੁਰੂ ਨਾਨਕ ਮਹਾਰਾਜ ਜੀ ਨੇ ਤਾਂ ਸੁਲਤਾਨਪੁਰ ਦੀ ਧਰਤੀ 'ਤੇ ਕਾਜ਼ੀ ਨੂੰ ਔਰ ਦੌਲਤ ਖਾਨ ਨੂੰ ਇਹ ਦੱਸ ਦਿੱਤਾ ਸੀ ਕਿ ਨਮਾਜ਼ ਉਹ ਕਬੂਲ ਹੈ ਜੋ ਅੰਦਰੋਂ ਝੁਕਿਆ ਜਾਏ, ਸਰੀਰ ਦੇ ਨਾਲ ਨਾਲ ਅੰਦਰੋਂ ਵੀ ਸਜਦਾ ਕੀਤਾ ਜਾਏ। ਔਰ ਸਾਨੂੰ ਗਾਵੀਏ, ਸੁਣੀਏ, ਮਨ ਰੱਖੀਏ, ਭਾਉ ਦਾ ਬੋਲ ਰੋਜ਼ ਹੀ ਦੱਸਿਆ ਜਾਂਦਾ ਹੈ। ਪੂਜਾ ਕੀਚੈ ਨਾਮ ਧਿਆਈਏ, ਬਿਨ ਨਾਵੇਂ ਪੂਜਾ ਦਾ ਵੀ ਤਰੀਕਾ ਦੱਸਿਆ ਹੈ। ਜਦੋਂ ਅਸੀਂ ਗੁਰੂ ਨਾਨਕ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪੌੜੀ ਪੜ੍ਹਦੇ ਹਾਂ ਨਾ, ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਚਾਣੇ ਨਿਸ਼ਾਨ, ਗਾਵੇ ਕੋ ਗੁਣ ਵੜੀਆਂ ਚਾਰ, ਗਾਵੇ ਕੋ ਵਿਦਿਆ ਵਿਖੋਂ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ। ਇਹ ਦੇਖੋ ਕਿੰਨੇ ਰੂਪ ਆ ਗਏ ਗਾਉਣ ਵਾਲਿਆਂ ਦੇ, ਤਰੀਕੇ ਕਿੰਨੇ ਆ ਗਏ। ਹਰੇਕ ਬੰਦੇ ਦਾ ਗਾਉਣ ਦਾ ਢੰਗ ਵੱਖਰਾ ਹੈ, ਤਰੀਕਾ ਵੱਖਰਾ ਹੈ, ਮਕਸਦ ਵੱਖਰਾ ਹੈ, ਮਨੋਰਥ ਵੱਖਰਾ ਹੈ। ਇੱਕ ਪੌੜੀ ਵਿੱਚ ਕਿੰਨੇ ਐਸੇ ਲੋਕਾਂ ਦਾ ਨਾਮ ਦੱਸਿਆ ਹੈ ਗੁਰੂ ਨਾਨਕ ਦੇਵ ਜੀ ਨੇ। ਕੋਈ ਇਸ ਕਰਕੇ ਗਾਉਂਦਾ ਹੈ, ਉਹ ਔਖੇ ਤੋਂ ਔਖੇ ਗ੍ਰੰਥਾਂ ਦੀ ਔਖੀ ਤੋਂ ਔਖੀ ਜਿਹੜੀ ਭਾਸ਼ਾ ਹੈ ਉਹ ਸਿੱਖ ਕੇ ਗਾਉਂਦਾ। ਉਹ ਕਹਿੰਦਾ ਵੀ ਜਿਹੜੀ ਭਾਸ਼ਾ ਸੌਖੀ ਹੈ ਉਹਦੇ ਵਿੱਚ ਰੱਬ ਨੂੰ ਗਾਉਣ ਦਾ ਕੀ ਫਾਇਦਾ। ਗਾਵੇ ਕੋ ਵਿਦਿਆ ਵਿਖਮ ਵਿੱਚ, ਵਿਖਮ ਕਿਹਨੂੰ ਕਹਿੰਦੇ ਨੇ, ਔਖੀ ਭਾਸ਼ਾ। ਐਸੀਆਂ ਭਾਸ਼ਾਵਾਂ ਵੀ ਨੇ ਜਿਨ੍ਹਾਂ ਨੂੰ ਪੜ੍ਹਿਆ ਹੀ ਨਹੀਂ ਜਾ ਸਕਦਾ, ਆਮ ਬੰਦੇ ਦੀ ਪਹੁੰਚ ਤੋਂ ਬੜੇ ਦੂਰ ਦੀ ਗੱਲ ਹੈ। ਬਹੁਤ ਸਾਰੇ ਐਸੇ ਗ੍ਰੰਥ ਨੇ, ਉਹ ਭਾਸ਼ਾ ਹੀ ਇਹੋ ਜਿਹੀ ਹੈ, ਉਹਨੂੰ ਪੜ੍ਹਨਾ, ਉਹਦਾ ਅਧਿਐਨ ਕਰਨਾ ਬਹੁਤ ਔਖਾ ਹੈ। ਪਰ ਕਈਆਂ ਨੇ ਔਖੀ ਤੋਂ ਔਖੀ ਭਾਸ਼ਾ ਵਿੱਚ ਰੱਬ ਦੇ ਔਖੇ ਤੋਂ ਔਖੇ ਨਾਮ ਰੱਖ ਦਿੱਤੇ, ਵਿਖਮ ਵਿਚਾਰ ਕੀਤੀ। ਵਿਖਮ ਵਿਚਾਰ ਜਿਹੜੀ ਆਮ ਬੰਦੇ ਦੀ ਪਕੜ ਵਿੱਚ ਨਾ ਆਵੇ। ਵਿਖਮ ਵਿਚਾਰ ਦਾ ਭਾਵ ਕੀ ਹੈ, ਜਿਹੜੀ ਛੇਤੀ ਸਮਝ ਨਹੀਂ ਆਉਂਦੀ, ਜਿਹੜੀ ਖਾਸ ਕਰਕੇ ਸਿੱਧ ਪੁਰਸ਼ਾਂ ਨੇ, ਯੋਗੀ ਲੋਕਾਂ ਨੇ ਵਿਚਾਰ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਕੀਤੀ ਹੈ, ਉਹ ਆਮ ਬੰਦੇ ਦੀ ਸਮਝ ਨਹੀਂ ਪੈਂਦੀ। ਸਿੱਧਾਂ ਨੇ, ਨਾਥਾਂ ਨੇ, ਯੋਗੀਆਂ ਨੇ ਜਦੋਂ ਚਰਚਾ ਕੀਤੀ ਹੈ ਨਾ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ, ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਅਤੇ ਗੁਰੂ ਨਾਨਕ ਮਹਾਰਾਜ ਜੀ ਦੇ ਉਹਨਾਂ ਦੇ ਸੁਭਾਅ ਦੇ ਮੁਤਾਬਕ ਦਿੱਤੇ ਹੋਏ ਜਵਾਬ ਹਰ ਬੰਦੇ ਦੀ ਸਮਝ ਨਹੀਂ ਆਉਂਦੇ, ਖਾਸ ਕਰਕੇ ਸਿੱਧ ਗੋਸ਼ਟ ਦੀ ਬਾਣੀ। ਸਿੱਧ ਗੋਸ਼ਟ ਦੀ ਬਾਣੀ ਇੰਨੀ ਡੂੰਘਾਈ ਦੀਆਂ ਗੱਲਾਂ ਕਰਦੀ ਹੈ ਕਿ ਉਹਨੂੰ ਸਮਝਣਾ ਪੜ੍ਹਨਾ ਥੋੜ੍ਹਾ ਕਠਿਨ ਹੈ, ਔਖਾ ਜਿਹਾ ਲੱਗਦਾ ਹੈ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਹ ਇੱਕ ਤਰੀਕਾ ਹੈ ਕਿਸੇ ਦਾ। ਕਿਸੇ ਦਾ ਤਰੀਕਾ ਹੈ ਗਾਵੇ ਕੋ ਜਾਪੈ ਦਿਸੈ ਦੂਰ, ਕੋਈ ਕਹਿੰਦਾ ਵੀ ਨਹੀਂ ਉਹ ਤਾਂ ਬਹੁਤ ਦੂਰ ਹੈ,
ਇੰਨਾ ਦੂਰ ਹੈ ਕਿ ਤਪ ਬੜਾ ਕਰਨਾ ਪਏਗਾ, ਕਈ ਜਨਮ ਲੱਗ ਜਾਣਗੇ, ਕਠਿਨ ਤਪੱਸਿਆ ਕਰਨੀ ਪਏਗੀ, ਉਹ ਬੜੀ ਦੂਰ ਹੈ। ਇਸ ਕਰਕੇ ਉਹ ਔਖੀ ਤੋਂ ਔਖੀ ਸਰੀਰ ਨੂੰ ਦੁੱਖ ਦੇ ਕੇ, ਕਸ਼ਟ ਦੇ ਕੇ ਤਪੱਸਿਆ ਕਰਦੇ। ਅਤੇ ਕੋਈ ਕਹਿੰਦੇ ਉਹ ਤਾਂ ਅੰਦਰ ਹੀ ਹੈ, ਹਾਦਰਾ ਹਦੂਰ ਦਾ ਭਾਵ ਕੀ ਹੈ, ਅੰਦਰ ਹੀ ਹੈ। ਉਹਨੂੰ ਗਾਉਣ ਵਾਸਤੇ ਨਾ ਤਾਂ ਉੱਚੀ ਉੱਚੀ ਰੌਲਾ ਪਾਉਣ ਦੀ ਲੋੜ ਹੈ, ਉਹਨੂੰ ਗਾਉਣ ਵਾਸਤੇ ਤਾਂ ਅੰਦਰੋਂ ਹੀ ਖੋਜਣ ਦੀ ਲੋੜ ਹੈ। ਸ਼ਾਇਦ ਇਸ ਕਰਕੇ ਸਤਿਗੁਰੂ ਜੀ ਨੂੰ ਇਹ ਗੱਲ ਕਹਿਣੀ ਪਈ ਸੀ, ਮੁੱਲਾ ਮੁਨਾਰੇ ਕਿਆ ਚੜ੍ਹੈ ਸਾਈ ਨਾ ਬਹਿਰਾ ਹੋਏ, ਭਗਤ ਬਾਣੀ ਦਾ ਬੋਲ ਹੈ। ਮੁੱਲਾਂ ਦੇ ਮੁਨਾਰੇ 'ਤੇ ਚੜ੍ਹ ਕੇ ਉੱਚੀ ਬਾਂਗ ਦੇਣ ਦਾ ਇੱਕ ਹੀ ਅਰਥ ਸੀ ਕਿ ਉਹ ਸੱਤਵੇਂ ਅਸਮਾਨ ਵਿੱਚ ਹੈ। ਉਹ ਸੱਤ ਅਸਮਾਨ ਮੰਨਦੇ ਨੇ, ਸੱਤ ਧਰਤੀਆਂ, ਕੋਈ ਤਿੰਨ ਮੰਨਦਾ ਹੈ, ਤ੍ਰੈ ਲੋਕ। ਮੁੱਲਾਂ ਦਾ ਉੱਚੇ ਮੁਨਾਰੇ 'ਤੇ ਚੜ੍ਹ ਕੇ ਉੱਚੀ ਬਾਂਗ ਦੇਣ ਦਾ ਇਹੀ ਅਰਥ ਹੈ, ਇਹੀ ਕਾਰਨ ਹੈ, ਇਹੀ ਭਾਵ ਹੈ। ਲੇਕਿਨ ਭਗਤ ਜੀ ਕਹਿੰਦੇ ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਭੀਤਰ ਜੋਏ। ਜੋਏ ਦਾ ਭਾਵ ਕੀ ਹੈ, ਦੇਖ। ਜੋਏ ਦਾ ਭਾਵ ਹੈ ਜੋਖਣਾ, ਪੜਚੋਲਣਾ, ਵਚਨਾ। ਜੋਏ ਸ਼ਬਦ ਬਾਣੀ ਵਿੱਚ ਉਂਝ ਬਹੁਤ ਵਾਰੀ ਆਉਂਦਾ ਹੈ, ਪਰ ਇੱਥੇ ਜੋਏ ਦਾ ਭਾਵ ਕੀ ਹੈ, ਵਚਨਾ, ਪੜਚੋਲ ਕਰਨੀ। ਤੂੰ ਮੁਨਾਰੇ 'ਤੇ ਚੜ੍ਹ ਕੇ ਬਾਂਗ ਨਾ ਦੇ, ਉਹ ਕੋਈ ਬੋਲਾ ਤਾਂ ਹੈ ਨਹੀਂ, ਦਿਲ ਹੀ ਭੀਤਰ ਜੋਏ, ਤੂੰ ਉਹਨੂੰ ਦੇਖ ਜਿਹੜਾ ਤੇਰੇ ਅੰਦਰ ਹੀ ਹੈ। ਜੋਏ ਦਾ ਭਾਵ ਦੇਖਣਾ, ਵਚਨਾ, ਸਮਝਣਾ, ਪਹਿਚਾਣ ਕਰਨੀ। ਗਾਵੇ ਕੋ ਵੇਖੈ ਹਾਦਰਾ ਹਦੂਰ। ਹੁਣ ਇਹਦੇ ਵਿੱਚ ਅੱਗੇ ਚੱਲ ਕੇ ਇੱਕ ਬੋਲ ਆਏਗਾ, ਗਾਵੇ ਕੋ ਸਾਜ ਕਰੇ ਤਨ ਖੇ। ਇੱਕ ਤਾਂ ਇਸ ਕਰਕੇ ਗਾ ਰਿਹਾ ਕਿ ਉਹ ਸਜਾਵਟ, ਉਹ ਸਾਜਦਾ ਹੈ, ਜੀ ਪੈਦਾ ਕਰਦਾ, ਸੋਹਣੇ ਸੋਹਣੇ ਰੰਗ ਰੂਪ ਜੀਵਾਂ ਦੀ ਉਤਪਤੀ ਉਹ ਕਰਦਾ, ਚੰਗੇ ਜੀਵ ਉਹਦੇ ਹੀ ਪੈਦਾ ਕੀਤੇ ਨੇ। ਫਿਰ ਅਗਲਾ ਜਨਮ ਦੇ ਦਿੰਦਾ, ਫਿਰ ਉਸ ਤੋਂ ਅੱਗੇ ਜਨਮ ਹੁੰਦਾ, ਅੱਗੇ ਤੋਂ ਅੱਗੇ ਜਨਮ ਹੁੰਦੇ ਨੇ। ਉਹ ਵਾਰ ਵਾਰ ਜਨਮ ਦਿੰਦਾ, ਕਈ ਮੰਨਦੇ ਨੇ ਇਹ। ਪਰ ਕੁਝ ਲੋਕ ਐਸੇ ਨੇ, ਭਾਵੇਂ ਉਹ ਧਰਮੀ ਹਨ, ਉਹ ਕਹਿੰਦੇ ਵੀ ਨਹੀਂ, ਇੱਕੋ ਹੀ ਜਨਮ ਹੈ, ਇਸ ਤੋਂ ਅੱਗੇ ਜਨਮ ਨਹੀਂ ਹੈ, ਇਸ ਤੋਂ ਬਾਅਦ ਦੁਬਾਰਾ ਜਨਮ ਨਹੀਂ ਹੈ, ਇਹ ਲਾਸਟ ਅਖੀਰਲਾ ਜਨਮ ਹੈ। ਉਹ ਕਹਿੰਦੇ ਵੀ ਇਹ ਸਰੀਰ ਖੇ ਹੋ ਜਾਏਗਾ, ਦੁਬਾਰਾ ਜਨਮ ਨਹੀਂ ਮਿਲੇਗਾ। ਜਿਵੇਂ ਇਸਲਾਮ ਦੇ ਵਿੱਚ ਹੈ ਕਿ ਉਹ ਕਿਆਮਤ ਦਾ ਸਮਾਂ ਆਏਗਾ, ਕੋਈ ਰਾਤ ਆਏਗੀ, ਉਹ ਜਨਮ ਨੂੰ ਨਹੀਂ ਮੰਨਦੇ ਕਿ ਦੁਬਾਰਾ ਜਨਮ ਹੋਏਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਐਸੇ ਐਸੇ ਸਿੱਖ ਆਉਂਦੇ ਸਨ ਗੁਰੂ ਦਰਬਾਰ ਵਿੱਚ, ਜੋ ਐਸੇ ਐਸੇ ਸਵਾਲ ਵੀ ਪੁੱਛਦੇ ਸਨ। ਉਹਨਾਂ ਦਾ ਜ਼ਿਕਰ ਇਸ ਵਾਰ ਦੀ ਪੌੜੀ ਅੰਦਰ ਭਾਈ ਗੁਰਦਾਸ ਜੀ ਨੇ ਕੀਤਾ ਹੈ। ਕਹਿੰਦਾ, ਸਨ ਨਿਹਾਲੇ ਜਾਣੀਆਂ ਨੂੰ ਸਨਮੁਖ ਸੇਵਕ ਗੁਰੂ ਪਿਆਰੇ, ਗੁਰੂ ਦੇ ਸਾਹਮਣੇ ਰਹਿਣ ਵਾਲੇ ਸੇਵਕ ਸਿੱਖ ਅਤੇ ਗੁਰੂ ਦੇ ਪਿਆਰੇ ਸਿੱਖ ਸਨ। ਅੱਗੇ ਕਹਿੰਦੇ, ਸੇਖੜ ਸਾਧ ਵਿਖਾਉਣੀ ਹੈ, ਨਾਉ ਭੁੱਲੂ ਸਿੱਖ ਸੁਚਾਰੇ। ਇਹ ਵੀ ਸਿੱਖਾਂ ਦਾ ਨਾਮ ਹੈ, ਭਾਈ ਸੇਖੜ, ਇਹਨੂੰ ਸਾਧ ਕਿਹਾ ਜਾਂਦਾ ਸੀ, ਸਾਧੂ, ਭਾਵ ਕਿ ਇਹ ਭਗਤੀ ਭਾਵਨਾ ਵਾਲਾ ਸੀ, ਇਹਨੂੰ ਸਾਧ ਵਿਖਾਣਿਆ ਜਾਂਦਾ ਸੀ ਗੁਰੂ ਘਰ ਵਿੱਚ। ਫਿਰ ਕਹਿੰਦੇ, ਨਾਉ ਭੁੱਲੂ ਸਿੱਖ ਸੁਚਾਰੇ, ਇੱਕ ਦਾ ਨਾਮ ਸੀ ਭਾਈ ਭੁੱਲਾ ਜੀ, ਇੱਕ ਦਾ ਨਾਮ ਸੀ ਭਾਈ ਨਾਉ ਜੀ। ਇਹ ਆਪਾਂ ਨੂੰ ਛੋਟੇ ਛੋਟੇ ਨਾਂ ਕਿਉਂ ਨਜ਼ਰ ਆ ਰਹੇ ਨੇ, ਕਿਉਂਕਿ ਉਸ ਵੇਲੇ ਅਜੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਹੋਈ। ਕਲਗੀਧਰ ਪਾਤਸ਼ਾਹ ਨੇ ਸਿੱਖਾਂ ਦੇ ਨਾਮ ਦੇ ਵੱਲ ਵਿਸ਼ੇਸ਼ ਕਰਕੇ ਧਿਆਨ ਦਿੱਤਾ। ਉਸ ਤੋਂ ਪਹਿਲਾਂ ਜਿਹੜੇ ਨਾਮ ਹੈ ਨਾ, ਐਵੇਂ ਹੀ ਸੀ, ਕਿਸੇ ਦਾ ਨਾਮ ਭਾਈ ਭਾਨੂ ਸੀ, ਕਿਸੇ ਦਾ ਨਾਮ ਭਾਈ ਤੀਰਥਾ ਸੀ, ਜੋ ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀਆਂ ਪੌੜੀਆਂ ਵਿੱਚ ਲਿਖਣੇ ਕੀਤੇ। ਮਰਿਆਦਾ ਦੇ ਰੂਪ ਵਿੱਚ, ਸਿੱਖੀ ਦੇ ਨਿਯਮ ਦੇ ਵਿੱਚ, ਅਤੇ ਫਿਰ ਨਾਮ ਜਿਹੜੇ ਸਿੰਘ ਔਰ ਕੌਰ ਦਾ ਆਪਾਂ ਹਵਾਲਾ ਦਿੰਦੇ ਹਾਂ, ਇਹ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਪੱਕੀ ਮੋਹਰ ਲਾਈ ਸੀ। ਇਸ ਤੋਂ ਪਹਿਲਾਂ ਸਿੱਖਾਂ ਦੇ ਨਾਮ ਇਸੇ ਤਰ੍ਹਾਂ ਦੇ ਹੁੰਦੇ ਸਨ। ਇੱਕ ਸੇਖੜ ਨਾਮ ਦਾ ਸਿੱਖ ਹੈ, ਉਹਨੂੰ ਲੋਕ ਸਾਧ ਕਹਿੰਦੇ ਨੇ, ਸਾਧੂ ਵਿਖਿਆਨ ਕਰਦੇ ਨੇ। ਨਾਉ ਭੁੱਲਾ ਸਿੱਖ ਸੁਚਾਰੇ, ਸੁਚਾਰੇ ਦਾ ਭਾਵ ਹੈ ਸੁੱਚੇ ਸਿੱਖ। ਸੁਚਾਰ ਕਿਹਨੂੰ ਕਹਿੰਦੇ ਹਾਂ,
ਜਿਸ ਦੀ ਕਰਨੀ ਰਹਿਣੀ ਸਹਿਣੀ ਉੱਠਣਾ ਬੈਠਣਾ ਸੁੱਚਾ ਹੁੰਦਾ ਹੈ, ਬਿਲਕੁਲ ਵੀ ਮਲਿਨਤਾ ਨਾ ਹੋਵੇ, ਉਹਨੂੰ ਕਹਿੰਦੇ ਸੁਚਿਆਰ ਜਾਂ ਸੁਚਿਆਰ। ਕਿਵੇਂ ਸੁਚਿਆਰਾ? ਆਪਾਂ ਪੜ੍ਹਦੇ ਹਾਂ ਰੋਜ਼ ਹੀ ਸ਼੍ਰੀ ਜਪ ਦੀ ਬਾਣੀ ਦੇ ਅੰਦਰ। ਇਹ ਜਿਹੜੇ ਸਿੱਖ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਦੇ ਸਮਕਾਲੀ ਸਿੱਖ ਨੇ, ਔਰ ਇਹ ਸੁਚਾਰੇ ਸਿੱਖ ਨੇ, ਸੁਧਰੇ ਹੋਏ, ਸੁੱਚੇ ਅੰਦਰੋਂ ਵੀ ਅਤੇ ਬਾਹਰੋਂ ਵੀ। ਦੋਨਾਂ ਸਿੱਖਾਂ ਦੀ ਗੱਲ ਕਰਦੀ ਹੈ ਬਾਣੀ, ਇੱਕ ਤਾਂ ਬਾਹਰੋਂ ਬਾਹਰੋਂ ਸੁੱਚਾ ਹੁੰਦਾ, ਇੱਕ ਅੰਦਰੋਂ ਵੀ ਸੁੱਚਾ ਹੁੰਦਾ। ਇੱਕ ਹੁੰਦਾ ਬਾਹਰੋਂ ਬਾਹਰੋਂ ਚਮਕ ਦਮਕ ਸਾਫ਼ ਸੁਥਰੇ ਕੱਪੜੇ ਪਾ ਲੈਣੇ, ਧਾਰਮਿਕ ਪਹਿਰਾਵਾ ਪਾ ਲੈਣਾ, ਲੇਕਿਨ ਇਹ ਜੀਓ ਨਿਰਮਲ ਦੀ ਜਿਹੜੀ ਗੱਲ ਹੈ ਉਹ ਬਹੁਤ ਜ਼ਰੂਰੀ ਹੈ। ਆਨੰਦ ਸਾਹਿਬ ਵਿੱਚ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਓ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਫਿਰ ਜੀਓ ਨਿਰਮਲ ਕਿਵੇਂ ਹੋਇਆ ਜਾ ਸਕਦਾ? ਕਿਸੇ ਪਾਣੀ ਨਾਲ ਧੋ ਕੇ, ਕਿਸੇ ਤੀਰਥ 'ਤੇ ਜਾ ਕੇ ਇਸ਼ਨਾਨ ਕੀਤਿਆਂ? ਲੇਕਿਨ ਗੁਰੂ ਅਮਰਦਾਸ ਜੀ ਕਹਿੰਦੇ ਨਹੀਂ, ਜੀਓ ਨਿਰਮਲ ਕਿਵੇਂ ਹੋਣਾ ਹੈ? ਜਿਨ੍ਹਾਂ ਨੇ ਸੱਚ ਨੂੰ ਧਾਰਨ ਕਰਿਆ, ਅੰਦਰੋਂ ਜਿਨਕਾ ਮੋਹ ਟੁੱਟਾ, ਇਸ ਤਰ੍ਹਾਂ ਦੇ ਬੋਲ ਆਉਂਦੇ, ਤਿਨਕਾ ਸ਼ਬਦ ਸੱਚੇ ਸਵਾਰੇ ਹੈ। ਜਿਨ੍ਹਾਂ ਦੇ ਅੰਦਰੋਂ ਮੋਹ ਟੁੱਟ ਗਿਆ, ਕੂੜ ਦੀ ਕੰਧ ਟੁੱਟ ਗਈ ਹੈ। ਕੂੜ ਹੀ ਸਭ ਤੋਂ ਵੱਡੀ ਕਾਲਖ ਹੈ। ਬਾਣੀ ਨੇ ਕੂੜ ਨੂੰ ਕਾਲਖ ਆਖਿਆ, ਕੂੜ ਨੂੰ ਹੰਕਾਰ ਆਖਿਆ, ਕੂੜ ਨੂੰ ਨਾਸ਼ਵਾਨ ਆਖਿਆ, ਬੜੇ ਨਾਮ ਦਿੱਤੇ ਨੇ। ਪਾਤਸ਼ਾਹ ਕਹਿੰਦੇ ਨੇ ਇਹ ਸੁਚਾਰੇ ਸਿੱਖ ਸਨ, ਸੁੱਚੇ ਅੰਦਰੋਂ ਵੀ ਬਾਹਰੋਂ ਵੀ। ਸੁੱਚੇ ਕਿਵੇਂ ਹੋਣਾ ਹੈ? ਗੁਰੂ ਦੇ ਨਾਮ ਦਾ ਬੀਜ ਬੀਜਿਆ ਜਾਏ ਹਿਰਦੇ ਰੂਪੀ ਖੇਤ ਵਿੱਚ। ਜਦੋਂ ਨਾਮ ਦਾ ਬੀਜ ਬੀਜਿਆ ਜਾਏਗਾ, ਫਿਰ ਬੰਦੇ ਦੇ ਅੰਦਰ ਸੁਚਾਰਾਪਨ ਆ ਜਾਏਗਾ, ਅੰਦਰੋਂ ਇਹ ਧੋਤਾ ਜਾਏਗਾ, ਅੰਦਰੋਂ ਸੁੱਚਾ ਹੋ ਜਾਏਗਾ, ਫਿਰ ਇਹਦੀ ਦ੍ਰਿਸ਼ਟੀ ਵੀ ਸੁੱਚੀ ਹੋ ਜਾਏਗੀ। ਇਹਦਾ ਸੁਣਨਾ ਵੀ ਅਤੇ ਇਹਦਾ ਬੋਲਣਾ ਵੀ, ਇਹਦਾ ਉੱਠਣਾ ਬੈਠਣਾ ਚੱਲਣਾ, ਸਾਰਾ ਕੁਝ ਸੁੱਚਾ ਹੋ ਜਾਏਗਾ, ਪਵਿੱਤਰ ਹੋ ਜਾਏਗਾ, ਨਿਰਮਲ ਹੋ ਜਾਏਗਾ। ਜੇ ਅੰਦਰ ਨਾਮ ਦਾ ਬੀਜ ਨਹੀਂ ਹੈ, ਗੁਰੂ ਦਾ ਸ਼ਬਦ ਅੰਦਰ ਨਹੀਂ ਹੈ, ਤਾਂ ਸਤਿਗੁਰੂ ਕਹਿੰਦੇ ਫਿਰ ਇਹਦਾ ਦੇਖਣਾ ਵੀ ਮੈਲਾ ਹੈ, ਇਹਦਾ ਸੁਣਨਾ ਵੀ ਮੈਲਾ ਹੈ, ਇਹਦਾ ਬੋਲਣਾ ਵੀ ਮਲੀਨ ਹੈ, ਇਹਦਾ ਚੱਲਣਾ ਫਿਰਨਾ ਕਰਨਾ ਸਾਰਾ ਕੁਝ ਮੈਲਾ ਹੀ ਮੈਲਾ ਹੈ। ਮਨ ਮੈਲੇ ਸਭ ਕੁਛ ਮੈਲਾ, ਮੈਲੇ ਮਨ ਦੇ ਕਰਕੇ ਮਨੁੱਖ ਦੀ ਜ਼ਿੰਦਗੀ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਮੈਲਾ ਹੀ ਮੈਲਾ ਹੈ, ਮੈਲਾ ਹੀ ਮੈਲਾ ਹੈ। ਇੱਕ ਪੌੜੀ ਆਪਾਂ ਸਤਿਗੁਰੂ ਜੀ ਦੀ ਪੜ੍ਹਦੇ ਹਾਂ, ਵਾਰ ਵਾਰ ਪੜ੍ਹਦੇ ਹਾਂ, ਫਿਰ ਆਪ ਜੀ ਨੂੰ ਮੈਂ ਉਹ ਸੁਣਾ ਦਿੰਦਾ ਹਾਂ। ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉੱਤਰ ਸਖੇ, ਮੁੱਤ ਪਲੀਤੀ ਕੱਪੜ ਹੋਏ ਦੇ, ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ। ਇਹ ਉਹ ਖੇਤ ਹੈ ਜਿਹੜਾ ਕਿਸੇ ਦੇ ਸਹਾਰੇ 'ਤੇ ਨਹੀਂ ਛੱਡਿਆ ਜਾ ਸਕਦਾ। ਇਹ ਜ਼ਿੰਦਗੀ ਰੂਪੀ ਜਿਹੜਾ ਖੇਤ ਹੈ, ਇਹ ਆਪ ਹੀ ਵਾਹੁਣਾ ਪੈਂਦਾ ਹੈ, ਆਪ ਹੀ ਬੀਜ ਬੀਜਣਾ ਪੈਂਦਾ ਹੈ, ਇਹਦੀ ਸੰਭਾਲ ਵੀ ਆਪ ਕਰਨੀ ਪੈਂਦੀ ਹੈ, ਅਤੇ ਇਹਦਾ ਜਦੋਂ ਫਲ ਪੱਕ ਕੇ ਤਿਆਰ ਹੁੰਦਾ ਹੈ, ਇਹ ਵੱਢਣਾ ਵੀ ਆਪ ਹੀ ਪੈਂਦਾ। ਉਂਝ ਤਾਂ ਅਸੀਂ ਕਿਤੇ ਬਾਹਰ ਬੈਠੇ ਹਾਂ ਨਾ, ਅਤੇ ਪਿੱਛੇ ਕੋਈ ਨੌਕਰ ਬੈਠਾ ਹੋਇਆ, ਉਹ ਸਾਡਾ ਖੇਤ ਵਾਹ ਦਿੰਦਾ, ਉਹ ਬੀਜ ਵੀ ਬੀਜ ਦਿੰਦਾ, ਉੱਗੇ ਹੋਏ ਖੇਤ ਨੂੰ ਫਿਰ ਉਹ ਪਾਣੀ ਵੀ ਲਾ ਦਿੰਦਾ। ਪਰ ਇਹ ਉਹ ਖੇਤ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਨੇ, ਬਾਣੀ ਵੀ ਆਖਦੀ ਹੈ, ਮਨੁੱਖ ਦੀ ਜ਼ਿੰਦਗੀ ਇੱਕ ਖੇਤ ਹੈ, ਅਤੇ ਇਹ ਉਹ ਖੇਤ ਹੈ ਜੋ ਕਿਸੇ ਦੂਜੇ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ, ਕਿਸੇ ਨੌਕਰ ਦੇ ਹੱਥ ਨਹੀਂ ਫੜਾਇਆ ਜਾ ਸਕਦਾ। ਇਹ ਤਾਂ ਆਪੇ ਹੀ ਵਾਹੁਣਾ ਪਏਗਾ, ਆਪੇ ਹੀ ਅੰਮ੍ਰਿਤ ਵੇਲੇ ਉੱਠਣਾ ਪਏਗਾ, ਪੁੰਨਦਾਨ ਇਸ਼ਨਾਨ ਕਰਨਾ ਪਏਗਾ, ਗੁਰੂ ਦੀ ਬਾਣੀ ਦੇ ਬੀਜ ਨੂੰ ਆਪ ਹੀ ਬੀਜਣਾ ਪਏਗਾ, ਅਤੇ ਆਪ ਹੀ ਵੱਢਣਾ ਪਏਗਾ। ਇਹਨੂੰ ਕਰਮਾ ਸੰਦੜਾ ਖੇਤ ਆਖੇ ਹੈ। ਸੰਦੜਾ ਜਾਂ ਸੰਦੜੀ, ਸੰਦਾ ਜਾਂ ਸੰਧੀ,
ਇਹਦਾ ਭਾਵ ਹੈ ਦਾ ਦੇ ਦੀ, ਇਸ ਤਰ੍ਹਾਂ ਇਹਦੇ ਅਰਥ ਹੁੰਦੇ ਨੇ। ਕਰਮਾਂ ਸੰਦੜਾ ਖੇਤ ਦਾ ਭਾਵ ਹੈ ਕਰਮਾਂ ਦਾ ਖੇਤ ਹੈ, ਤੈਨੂੰ ਇਹਦੇ ਵਿੱਚ ਬੀਜ ਆਪੇ ਬੀਜਣਾ ਪਏਗਾ, ਭਾਵੇਂ ਚੰਗਾ ਬੀਜ ਅਤੇ ਭਾਵੇਂ ਮਾੜਾ ਬੀਜ। ਉੱਤਮ ਬੀਜੇਗਾ ਉੱਤਮ ਫਲ ਮਿਲੇਗਾ, ਮਾੜਾ ਬੀਜ ਬੀਜੇਗਾ ਅਤੇ ਉਹਦਾ ਫਲ ਕਈ ਗੁਣਾ ਵਾਧੇ ਵਿੱਚ ਪ੍ਰਾਪਤ ਹੋਏਗਾ। ਬਾਣੀ ਆਪਾਂ ਰੋਜ਼ ਪੜ੍ਹਦੇ ਹਾਂ, ਲੋੜੈ ਦਾਖ ਬਿਜੋਰੀਆਂ, ਕਿੱਕਰ ਬੀਜੈ ਜੱਟ, ਹੰਢੇ ਉਨ ਕਤਾਏ ਦਾ ਪੈਦਾ ਲੋੜੈ ਪੱਟ। ਜੇ ਉਸਨੇ ਕੰਡਿਆਂ ਵਾਲੇ ਕਿੱਕਰ ਦੇ ਬੀਜ ਬੀਜੇ ਨੇ ਤਾਂ ਉਹ ਵੱਡੇ ਹੋਣ ਕੇ ਝਾੜ ਬਣ ਜਾਣਗੇ, ਕੰਡੇ ਲੱਗਣਗੇ ਉਹਨੂੰ। ਜਦੋਂ ਇਹ ਬੋਲ ਬੜੇ ਗੌਰ ਨਾਲ ਆਪਾਂ ਪੜ੍ਹਦੇ ਹਾਂ ਨਾ, ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ, ਸ਼ਰਮ ਦਾ ਭਾਵ ਹੈ ਮਿਹਨਤ। ਇੱਕ ਹੁੰਦਾ ਨਾ ਸ਼ਰਮ, ਇੱਕ ਹੁੰਦਾ ਸ਼ਰਮ, ਇਹ ਦੋ ਬੋਲ ਹੈ, ਇੱਕੋ ਰੂਪ ਵਿੱਚ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ। ਕਿੱਥੇ ਅਰਥ ਬਣਦਾ ਹੈ ਸ਼ਰਮ, ਇਹ ਜਿੱਤ ਪੱਤ, ਅਤੇ ਕਿੱਥੇ ਅਰਥ ਬਣਦਾ ਸ਼ਰਮ, ਮਿਹਨਤ। ਹਿੰਦੀ 'ਚ ਕਹਿੰਦੇ ਨਾ ਸ਼ਰਮ ਕੀਤੀ, ਬਹੁਤ ਮਿਹਨਤ ਕੀਤੀ। ਜਦੋਂ ਆਉਂਦਾ ਨਾ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰੀਤ, ਇਸ ਤਰ੍ਹਾਂ ਦੇ ਕਰਕੇ ਬੋਲ ਜਦੋਂ ਆਉਣਗੇ, ਤੇ ਗੁਰੂ ਨਾਨਕ ਦੇਵ ਜੀ ਨੇ ਯੋਗੀਆਂ ਨੂੰ ਇੱਕ ਗੱਲ ਆਖੀ, ਇੱਕ ਸਿੱਖਿਆ ਦਿੱਤੀ, ਸ਼ਰਮ ਪੱਤ ਝੋਲੀ ਦੀ। ਸ਼ਰਮ ਪੱਤ ਝੋਲੀ, ਉਹਨੂੰ ਸ਼ਰਮ ਪੜਾਂਗੇ, ਮਿਹਨਤ ਦੀ ਝੋਲੀ, ਮੰਗ ਕੇ ਭਰਨ ਵਾਲੀ ਝੋਲੀ ਨਹੀਂ, ਸ਼ਰਮ ਦੀ ਝੋਲੀ, ਮਿਹਨਤ ਦੀ ਝੋਲੀ, ਮੁਸ਼ਕਤ ਦੀ ਝੋਲੀ। ਪਰ ਜਦੋਂ ਗੁਰੂ ਨਾਨਕ ਮਹਾਰਾਜ ਜੀ ਭਾਈ ਲਾਲੋ ਕੋਲ ਬੈਠੇ ਸਨ, ਉੱਥੇ ਬਾਣੀ ਦਾ ਉਚਾਰਨ ਕੀਤਾ ਸੀ, ਉੱਥੇ ਪਾਤਸ਼ਾਹ ਜੀ ਨੇ ਕਿਹਾ ਸੀ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਤ ਪੜੇ ਸ਼ੈਤਾਨ ਵੀ ਲਾਲੋ, ਇਹ ਸ਼ਬਦ ਉਚਾਰਿਆ ਸੀ ਉੱਥੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੀ ਲਾਲੋ। ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਤ ਪੜੇ ਸ਼ੈਤਾਨ ਵੀ ਲਾਲੋ। ਇਹਦੇ ਵਿੱਚ ਸਤਿਗੁਰੂ ਜੀ ਕਹਿੰਦੇ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੀ ਲਾਲੋ। ਉੱਥੇ ਸ਼ਰਮ ਨਹੀਂ ਪੜ੍ਹਨਾ, ਨਹੀਂ ਤਾਂ ਮਿਹਨਤ ਬਣ ਜਾਏਗਾ, ਉੱਥੇ ਪੜ੍ਹਨਾ ਸ਼ਰਮ। ਉਸ ਵੇਲੇ ਜਦੋਂ ਬਾਬਰ ਨੇ ਹਮਲਾ ਕੀਤਾ ਸੀ ਨਾ ਹਿੰਦੁਸਤਾਨ ਉੱਤੇ, ਇਹ ਗੱਲਾਂ ਸਾਰੀਆਂ ਮੁੱਕ ਗਈਆਂ ਸੀ। ਉਹਨੇ ਤਾਂ ਬੇਪੱਤ ਹੀ ਕੀਤਾ ਸੀ ਉੱਥੋਂ ਦੇ ਲੋਕਾਂ ਨੂੰ, ਸ਼ਰਮ ਧਰਮ 'ਤੇ ਰਿਹਾ ਹੀ ਨਹੀਂ ਸੀ ਬਾਬਰ ਦੇ ਸਮੇਂ। ਇਸ ਤਰ੍ਹਾਂ ਬਾਣੀ ਦੇ ਅੰਦਰ ਅਰਥਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਇਹ ਸਿੱਖ ਸੁਚਿਆਰੇ ਸਿੱਖ ਸਨ, ਸੁੱਚੇ ਸਿੱਖ ਸਨ। ਫਿਰ ਕਹਿੰਦੇ, ਜੱਟੂ ਭੀਵਾ ਜਾਣੀਅਨ ਮਹਾਂਪੁਰਖ ਮੂਲਾ ਪਰਵਾਰੇ। ਇੱਕ ਸਿੱਖ ਦਾ ਨਾਮ ਭਾਈ ਮੂਲਾ ਹੈ, ਇੱਕ ਦਾ ਨਾਮ ਹੈ ਭਾਈ ਭੀਵਾ ਜੀ, ਇੱਕ ਦਾ ਭਾਵ ਜੱਟੂ ਜੀ। ਮੂਲਾ ਪਰਵਾਰੇ, ਇਹ ਸਿੱਖ ਪਰਿਵਾਰ ਦੇ ਸਮੇਤ ਹੀ ਗੁਰੂ ਦਰਬਾਰ ਵਿੱਚ ਆਏ ਸਨ, ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਹੀ ਆਏ ਸਨ। ਕਈ ਸਿੱਖ ਇਕੱਲੇ ਇਕੱਲੇ ਆਉਂਦੇ ਸਨ। ਔਰ ਇਹ ਜਿਹੜਾ ਮੂਲਾ ਨਾਮ ਦਾ ਸਿੱਖ ਹੈ ਨਾ, ਇਹਦੇ ਨਾਲ ਭਾਈ ਗੁਰਦਾਸ ਜੀ ਨੇ ਲਿਖਿਆ ਮਹਾਂਪੁਰਖ। ਮਹਾਂਪੁਰਖ ਜਿਵੇਂ ਕਿਸੇ ਸੰਤ ਨੂੰ ਕਹਿ ਦਿੰਦੇ ਹਾਂ, ਕਿਸੇ ਰੱਬੀ ਪੈਗੰਬਰ ਨੂੰ ਕਹਿ ਦਿੰਦੇ ਹਾਂ, ਕਿਸੇ ਵੱਡੇ ਗੁਣਵਾਨ ਪੁਰਖ ਨੂੰ ਆਖਿਆ ਜਾਂਦਾ ਮਹਾਂਪੁਰਖ। ਉਂਝ ਗੁਰੂ ਵਾਸਤੇ ਵੀ ਮਹਾਂਪੁਰਖ ਆਇਆ ਹੈ, ਰੱਬ ਵਾਸਤੇ ਵੀ ਮਹਾਂਪੁਰਖ ਆਇਆ ਹੈ। ਪਰ ਇੱਥੇ ਭਾਈ ਗੁਰਦਾਸ ਜੀ ਨੇ ਸਿੱਖ ਵਾਸਤੇ ਲਿਖਿਆ, ਇਹ ਮਹਾਂ ਦਾ ਭਾਵ ਹੁੰਦਾ ਵੱਡਾ, ਪੁਰਖ ਦਾ ਭਾਵ ਹੈ ਉਹ ਪੁਰਖ ਜਿਹੜਾ ਬਹੁਤ ਵੱਡਾ ਹੈ। ਉਹ ਵੱਡਾ ਕਾਹਦੇ ਕਰਕੇ ਹੈ, ਨਾਮ ਕਰਕੇ, ਭਗਤੀ ਕਰਕੇ, ਵਡਿਆਈ ਕਰਕੇ, ਗੁਣਾ ਕਰਕੇ, ਪਰਮਾਤਮਾ ਦੀ ਕੀਰਤੀ ਕਰਕੇ ਕੋਈ ਮਹਾਂ ਬਣੇ ਉਹਨੂੰ ਮਹਾਂਪੁਰਖ ਕਹਿੰਦੇ ਹਨ। ਜਿਹਦੇ ਵਿੱਚ ਬਹੁਤ ਜ਼ਿਆਦਾ ਗੁਣ ਆ ਜਾਣ, ਜਿਹੜਾ ਸੱਤ ਦੇ ਨਾਲ ਜੁੜਿਆ ਹੋਵੇ, ਸੱਤ ਦੇ ਨਾਲ ਜੁੜਨ ਵਾਲਾ ਸੱਤ ਹੀ ਹੋ ਜਾਂਦਾ ਹੈ। ਸੁਖਮਨੀ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਆਪ ਸੱਤ ਕੀਆ ਸਭ ਸੱਤ, ਉਹ ਪਰਮਾਤਮਾ ਸੱਤ ਹੈ। ਅਤੇ ਭਗਤ ਦੀ ਨਜ਼ਰ ਵਿੱਚ ਜੋ ਕੁਝ ਉਹ ਕਰਦਾ ਹੈ ਉਹ ਕੀ ਹੈ? ਸੱਤ। ਸੱਤ ਦਾ ਭਾਵ ਹੁੰਦਾ ਸੱਚ।
ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦੇ ਇਹ ਮਹਾਂਪੁਰਖ ਵੱਡੇ ਗਿਆਨੀ ਸੂਝਵਾਨ ਸਿੱਖ ਸਨ। ਫਿਰ ਕਹਿੰਦੇ ਚਤੁਰਦਾਸ ਮੂਲਾ ਕਪੂਰ ਹਾੜੂ ਗਾੜੂ ਵਿਜ ਵਿਚਾਰੇ, ਇਹ ਸਾਰੇ ਸਿੱਖਾਂ ਦੇ ਨਾਮ ਹੈ। ਇੱਕ ਦਾ ਨਾਮ ਸੀ ਚਤੁਰਦਾਸ, ਫਿਰ ਇੱਕ ਦਾ ਨਾਮ ਭਾਈ ਮੂਲਾ ਜੀ ਹੈ, ਇੱਕ ਦਾ ਨਾਮ ਕਪੂਰ ਹੈ, ਹਾੜੂ ਹੈ, ਗਾੜੂ ਹੈ, ਵਿਜ ਇਹਨਾਂ ਦੀ ਜਾਤ ਹੈ, ਗੋਤ ਹੈ। ਉਂਝ ਊਚ ਨੀਚਤਾ ਕਰਕੇ ਨਹੀਂ ਇਹ ਲਿਖੀਆਂ, ਇਹ ਪਹਿਚਾਣ ਕਰਕੇ ਲਿਖੀਆਂ ਨੇ। ਇੱਕ ਤਾਂ ਉਹ ਜਾਤ ਹੁੰਦੀ ਹੈ ਨਾ ਜਿੱਥੋਂ ਪਹਿਚਾਣ ਹੁੰਦੀ ਹੈ ਉੱਚਾ ਹੈ ਕਿ ਨੀਵਾਂ ਹੈ, ਐਸਾ ਨਹੀਂ ਹੈ। ਇੱਥੇ ਜਿਹੜੀਆਂ ਉਦਾਹਰਨਾਂ ਦਿੱਤੀਆਂ ਇਹ ਉਹਨਾਂ ਦੀ ਪਹਿਚਾਣ ਹੈ ਕਿ ਕਿਹੜੀ ਕੁੱਲ ਤੋਂ ਹੈ, ਉਹ ਕਿੱਥੋਂ ਆਏ ਸਨ ਔਰ ਇਹ ਕੌਣ ਸਨ। ਭਾਈ ਗੁਰਦਾਸ ਜੀ ਕਹਿੰਦੇ ਫਿਰਨਾ ਬਹਿਲੂ ਵਖਾਣੀਐ ਜੇਠਾ ਚੰਗਾ ਕੁੱਲ ਨਿਸਤਾਰੇ, ਇਹ ਵੀ ਸਿੱਖਾਂ ਦੇ ਨਾਮ ਹੈ। ਔਰ ਇਹ ਆਪਣਾ ਭਲਾ ਕਰਨ ਵਾਲੇ ਨਹੀਂ ਸੀ, ਇਹ ਆਪਣੀ ਕੁੱਲ ਨੂੰ ਤਾਰਨ ਵਾਲੇ ਸਨ। ਕੁੱਲ ਨਿਸਤਾਰੇ ਦਾ ਭਾਵ ਕੀ ਹੈ? ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ। ਐਸਾ ਜ਼ਿਕਰ ਇਤਿਹਾਸ ਵਿੱਚ ਆਉਂਦਾ, ਗੁਰਬਾਣੀ ਵਿੱਚ ਆ ਜਾਂਦਾ। ਕਈ ਐਸੇ ਹੋਏ ਨੇ ਸਿੱਖ ਭਗਤ ਜਿਨ੍ਹਾਂ ਨੇ ਆਪਣੇ ਨਾਲ ਨਾਲ ਆਪਣੀ ਕੁੱਲ ਵੀ ਤਾਰੀ ਹੈ, ਆਪਣੀ ਕੁੱਲ ਦਾ ਭਲਾ ਵੀ ਕੀਤਾ ਹੈ। ਪ੍ਰਹਲਾਦ ਬਾਰੇ ਆਉਂਦਾ ਹੈ ਜ਼ਿਕਰ, ਧਰੂ ਦੇ ਬਾਰੇ ਜ਼ਿਕਰ ਆਉਂਦਾ ਹੈ। ਉਹ ਆਪ ਤਰੇ ਸਨ, ਆਪਣੀ ਕੁੱਲ ਨੂੰ ਉਹਨਾਂ ਨੇ ਤਾਰਿਆ ਸੀ। ਔਰ ਜਪ ਦੀ ਬਾਣੀ ਅੰਦਰ ਮੰਨੇ ਤਰੇ ਤਾਰੇ ਗੁਰ ਸਿੱਖ। ਇੱਕ ਤਾਂ ਕੱਲਾ ਆਪਣੇ ਆਪ ਨੂੰ ਤਾਰਨਾ ਹੁੰਦਾ ਨਾ, ਇੱਕ ਦੇ ਕੋਲ ਇੰਨੀ ਕਲਾ ਹੁੰਦੀ ਹੈ, ਤਾਕਤ ਹੁੰਦੀ ਹੈ, ਬਲ ਹੁੰਦਾ ਹੈ, ਸ਼ਕਤੀ ਹੁੰਦੀ ਹੈ, ਉਹ ਦੂਜਿਆਂ ਨੂੰ ਵੀ ਤਾਰਨ ਦੀ ਤਾਕਤ ਰੱਖਦਾ ਹੈ, ਸਮਰੱਥਾ ਰੱਖਦਾ। ਇੱਕ ਸਿੱਖ ਦਾ ਨਾਮ ਆਇਆ ਬਾਬਾ ਸਾਵਣ ਮੱਲ, ਬਾਬਾ ਸਾਵਣ ਮੱਲ। ਇਹਨੂੰ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੋਂ ਪਹਾੜਾਂ ਵਾਲੇ ਪਾਸੇ ਤੋਰਿਆ ਸੀ, ਹਰੀਪੁਰ ਇਲਾਕੇ ਦੇ ਵਿੱਚ। ਇਹਨੂੰ ਕੀ ਆਖਿਆ ਸੀ ਗੁਰੂ ਅਮਰਦਾਸ ਜੀ ਨੇ ਕਿ ਗੁਰੂ ਕੇ ਲੰਗਰ ਵਾਸਤੇ ਇੱਕ ਤਾਂ ਲੱਕੜਾਂ ਦੀ ਲੋੜ ਹੈ, ਬਾਲਣ ਚਾਹੀਦਾ, ਅੱਜ ਵਾਂਗੂ ਥੋੜ੍ਹੀ ਸਾਧਨ ਸੀ ਕੋਈ। ਉਦੋਂ ਸਿੱਖ ਜੰਗਲਾਂ ਵਿੱਚ ਜਾਂਦੇ ਸੀ, ਸੁੱਕੀਆਂ ਲੱਕੜਾਂ ਵੱਢ ਕੇ ਲੈ ਆਉਂਦੇ ਸੀ, ਉਹ ਲੱਕੜਾਂ ਫਿਰ ਲੰਗਰ ਦੇ ਕੰਮ ਆਉਂਦੀਆਂ ਸਨ। ਆ ਹੁਣ ਹੀ ਇਹ ਜ਼ਮਾਨਾ ਚੇਂਜ ਹੋਇਆ ਨਾ, ਸਮਾਂ ਤਬਦੀਲ ਹੋਇਆ। ਅੱਜ ਤੋਂ 10-20 ਸਾਲ ਪਹਿਲਾਂ ਵੀ ਆਪਾਂ, ਅੱਜ ਵੀ ਆਪਾਂ ਜਦੋਂ ਸਾਡੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਵਿੱਚ ਦੇਖਦੇ ਹਾਂ, ਜੋੜ ਮੇਲੇ ਹੁੰਦੇ ਨੇ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਹੁੰਦੇ ਨੇ, ਵਿਸਾਖੀ ਦਾ ਦਿਹਾੜਾ ਹੁੰਦਾ ਹੈ, ਹੋਲਾ ਮਹੱਲਾ ਸ਼੍ਰੀ ਅਨੰਦਪੁਰ ਹੁੰਦਾ ਹੈ, ਅਤੇ ਉਹਨਾਂ ਲੰਗਰਾਂ ਦੇ ਵਿੱਚ ਅੱਜ ਵੀ ਬਾਲਣ ਹੀ ਵਰਤਿਆ ਜਾਂਦਾ ਹੈ, ਲੱਕੜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਔਰ ਲੱਕੜਾਂ ਵੱਢ ਕੇ ਲੰਗਰ ਵਿੱਚ ਲਿਆ ਕੇ ਸੇਵਾ ਕਰਨੀ, ਇਹ ਤਾਂ ਸਿੱਖਾਂ ਦੀ ਵੱਡੀ ਸੇਵਾ ਮੰਨੀ ਜਾਂਦੀ ਸੀ। ਬਹੁਤ ਸਾਰੇ ਸਿੱਖਾਂ ਦਾ ਇਤਿਹਾਸ ਹੈ। ਇਹ ਜਿਹੜਾ ਸਿੱਖ ਸੀ ਨਾ ਭਾਈ ਸਾਵਣ ਮੱਲ, ਇਹਨੂੰ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਘੱਲਿਆ ਪਹਾੜਾਂ ਵੱਲ, ਜਿੱਥੋਂ ਕਿ ਬਿਆਸ ਨਦੀ ਸ਼ੁਰੂ ਹੁੰਦੀ ਹੈ, ਉੱਥੋਂ ਉਸ ਇਲਾਕੇ ਵਿੱਚ। ਇਹ ਲੱਕੜਾਂ ਵੱਢ ਵੱਢ ਕੇ ਉਸੇ ਬਿਆਸਾ ਨਦੀ ਵਿੱਚ ਸੁੱਟ ਦਿੰਦਾ ਸੀ, ਅਤੇ ਅੱਗੋਂ ਗੋਇੰਦਵਾਲ ਵਿੱਚ ਉਹ ਲੱਕੜਾਂ ਕੱਢ ਲਈਆਂ ਜਾਂਦੀਆਂ ਸੀ। ਇਹਨੂੰ ਇੱਕ ਗੱਲ ਆਖੀ ਸੀ, ਤੂੰ ਆਪ 'ਤੇ ਤਰਿਆ ਹੈ, ਜਿੱਥੇ ਤੂੰ ਜਾ ਰਿਹਾ ਹੈ ਉੱਥੋਂ ਜਾ ਕੇ ਉਹਨਾਂ ਲੋਕਾਂ ਨੂੰ ਵੀ ਤਾਰਨਾ ਹੈ ਭਵ ਸਾਗਰ ਵਿੱਚੋਂ। ਕਿਵੇਂ ਤਾਰਨਾ ਹੈ? ਗੁਰੂ ਦਾ ਨਾਮ ਜਪਾਉਣਾ ਹੈ, ਗੁਰੂ ਦਾ ਉਪਦੇਸ਼ ਦੇਣਾ ਹੈ, ਗੁਰੂ ਦੀ ਸਿੱਖਿਆ ਦੇਣੀ ਹੈ। ਪਰ ਹਰ ਬੰਦੇ ਦੇ ਕੋਲ ਇਹ ਕਲਾ ਨਹੀਂ ਹੁੰਦੀ, ਇਹ ਤਾਂ ਜਿਸ ਨੂੰ ਗੁਰੂ ਕਲਾ ਦਿੰਦਾ ਹੈ, ਗੁਰੂ ਸ਼ਕਤੀ ਦੇਵੇ, ਗੁਰੂ ਬਲ ਦੇਵੇ, ਉਹ ਦੂਜਿਆਂ ਨੂੰ ਤਾਰਨ ਦੀ ਸਮਰੱਥਾ ਰੱਖਦਾ। ਜਿਵੇਂ ਮਲਾਹ ਹੁੰਦਾ ਨਾ, ਮਲਾਹ ਆਪ ਤਰਦਾ, ਦੂਜਿਆਂ ਨੂੰ ਵੀ ਤਾਰ ਲੈਂਦਾ ਹੈ। ਨਹੀਂ ਤਾਂ ਬੰਦਾ ਆਪ ਵੀ ਨਹੀਂ ਤਰ ਸਕਦਾ, ਆਪ ਵੀ ਆਪਣੇ ਭਾਰ ਨਾਲ ਡੁੱਬ ਜਾਂਦਾ। ਪਰ ਜਿਹਨਾਂ ਕੋਲ ਕਲਾ ਹੁੰਦੀ ਹੈ, ਸ਼ਕਤੀ ਹੁੰਦੀ ਹੈ, ਉਹ ਆਪ ਤਰਦੇ ਨੇ, ਦੂਜਿਆਂ ਨੂੰ ਤਾਰਦੇ ਨੇ। ਪਰ ਕੌਣ? ਜਿਨ੍ਹਾਂ ਨੇ ਮਨ ਕਰਕੇ ਗੁਰੂ ਨੂੰ ਮੰਨਿਆ ਹੋਇਆ। ਤਰੇ ਤਾਰੇ ਗੁਰ ਸਿੱਖ।
ਜੋ ਗੁਰੂ ਦੇ ਸਿੱਖ ਹਨ ਉਹ ਤਰਦੇ ਵੀ ਨੇ ਤਾਰਦੇ ਵੀ ਨੇ। ਭਾਈ ਸਾਵਣ ਮੱਲ ਨੇ ਉੱਥੇ ਜਾ ਕੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ, ਸੇਵਾ ਵੀ ਕੀਤੀ ਲੱਕੜਾਂ ਦੀ ਵੱਢਣ ਦੀ ਅਤੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਆਪ ਤਰਿਆ ਸੀ, ਕਈਆਂ ਨੂੰ ਤਾਰਿਆ ਸੀ। ਹੌਲੀ ਹੌਲੀ ਕੀ ਹੋਇਆ, ਇਹ ਆਪਣੀ ਪੂਜਾ ਕਰਵਾਉਣ ਲੱਗ ਪਿਆ। ਬਾਬਾ ਸਾਵਣ ਮੱਲ ਆਪ ਹੀ ਗੁਰੂ ਬਣ ਕੇ ਬਹਿ ਗਿਆ। ਇਹ ਖਬਰਾਂ ਹੌਲੀ ਹੌਲੀ ਹੌਲੀ ਹੌਲੀ ਗੋਬਿੰਦਵਾਲ ਸਾਹਿਬ ਪੁੱਜਣ ਲੱਗ ਪਈਆਂ। ਗੁਰੂ ਅਮਰਦਾਸ ਮਹਾਰਾਜ ਜੀ ਤੱਕ ਇਹ ਖਬਰ ਪੁੱਜੀ ਗੋਬਿੰਦਵਾਲ ਸਤਿਗੁਰੂ। ਜਿਸ ਸਿੱਖ ਨੂੰ ਦੂਜਿਆਂ ਨੂੰ ਤਾਰਨ ਵਾਸਤੇ ਤੁਸੀਂ ਕਲਾ ਦੇ ਕੇ ਭੇਜਿਆ ਸੀ ਉਹ ਤਾਂ ਆਪ ਗੁਰੂ ਬਣ ਕੇ ਬਹਿ ਗਿਆ ਹੈ, ਬਾਬਾ ਸਾਵਣ ਮੱਲ। ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਿਬਜ਼ਾਦੇ ਦਾ ਨਾਮ ਹੀ ਬਾਬਾ ਸਾਵਣ ਮੱਲ ਹੈ, ਪਰ ਇਹ ਇੱਕ ਸਿੱਖ ਹੋਇਆ। ਇਹ ਤੀਜੇ ਗੁਰਦੇਵ ਗੁਰੂ ਅਮਰਦਾਸ ਵੇਲੇ ਦੇ ਸਿੱਖ ਦੀ ਗੱਲ ਹੈ। ਸਿੱਖ ਕਹਿਣ ਲੱਗੇ, ਗੁਰੂ ਅਮਰਦਾਸ ਇਹਨੂੰ ਤੋਰਿਆ ਸੀ ਇਸ ਕਰਕੇ ਕਿ ਤੂੰ ਦੂਜਿਆਂ ਨੂੰ ਤਾਰਨਾ ਹੈ, ਤਾਂ ਹੀ ਤੁਸੀਂ ਇਹਨੂੰ ਕਲਾ ਦਿੱਤੀ ਸੀ, ਸ਼ਕਤੀ ਦਿੱਤੀ ਸੀ, ਬਲ ਦਿੱਤਾ ਸੀ, ਬੋਲਾਂ ਦੀ ਸਿੱਧੀ ਦਿੱਤੀ ਸੀ। ਕਿਉਂਕਿ ਜਿਹੜੇ ਮੰਜੀਦਾਰ ਥਾਪੇ ਜਾਂਦੇ ਸੀ ਨਾ, ਗੁਰੂ ਅਮਰਦਾਸ ਜੀ ਨੇ 22 ਮੰਜੀਆਂ 52 ਪੀੜ੍ਹੇ ਥਾਪੇ ਸਨ, ਉਹਨਾਂ ਨੂੰ ਇਕੱਲਾ ਅਹੁਦਾ ਅਤੇ ਰੁਤਬਾ ਦੇ ਕੇ ਥੋੜ੍ਹੀ ਨਿਵਾਜ ਦਿੱਤਾ ਸੀ, ਉਹਨਾਂ ਨੂੰ ਕਲਾ ਵੀ ਦਿੱਤੀ ਸੀ, ਸ਼ਕਤੀ ਵੀ ਦਿੱਤੀ ਸੀ, ਆਪਣਾ ਬਲ ਵੀ ਦਿੱਤਾ ਸੀ। ਗੁਰੂ ਸਾਹਿਬਾਨ ਜਿਨ੍ਹਾਂ ਸਿੱਖਾਂ ਨੂੰ ਕੁਝ ਦੇ ਕੇ ਨਿਵਾਜਦੇ ਸਨ ਰੁਤਬੇ ਅਹੁਦੇ,

ਤਰਦਾ ਹੈ ਉਹ ਆਪ ਵੀ ਤਰਦਾ ਹੈ, ਦੂਜਿਆਂ ਨੂੰ ਤਰਦਾ ਹੈ। ਉਹਨਾਂ ਵਿੱਚ ਇਹਨਾਂ ਸਿੱਖਾਂ ਦਾ ਨਾਮ ਹੈ। ਫਿਰਨਾ ਬਹਿਲੂ ਵਖਾਣੀ ਹੈ, ਜੇਠਾ ਚੰਗਾ ਕੁੱਲ ਨਿਸਤਾਰੇ। ਇਹ ਕੁੱਲਾਂ ਨੂੰ ਤਾਰਨ ਵਾਲੇ ਸਿੱਖ ਹੋਏ ਨੇ। ਆਪ ਤਰ ਜਾਣਾ, ਆਪਣੀ ਕੁੱਲ ਨੂੰ ਤਾਰ ਦੇਣਾ। ਅੱਗੇ ਫਿਰ ਕਹਿੰਦੇ ਨੇ, ਵਿੱਸਾ ਗੋਪੀ ਤੁਲਸੀਆ ਭਾਰਦਵਾਜੀ ਸਨਮੁਖ ਸਾਰੇ। ਇੱਕ ਦਾ ਨਾਂ ਭਾਈ ਵਿੱਸਾ, ਇੱਕ ਦਾ ਨਾਂ ਭਾਈ ਗੋਪੀ, ਇੱਕ ਦਾ ਨਾਂ ਭਾਈ ਤੁਲਸੀਆ। ਇਹ ਭਾਰਦਵਾਜ ਸਨ। ਸਨਮੁਖ ਸਾਰੇ, ਇਹ ਸਾਰੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਨ, ਗੁਰੂ ਵੱਲ ਮੁੱਖ ਕਰਨ ਵਾਲੇ ਸਨ, ਪਿੱਠ ਕਰਨ ਵਾਲੇ ਨਹੀਂ ਸਨ, ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖਾਂ ਦਾ ਨਾਮ ਲਿਖਿਆ ਹੈ। ਵੱਡਾ ਭਗਤ ਹੈ ਭਾਈ ਅੜਾ, ਗੋਇੰਦ ਘਈ ਗੁਰਦੁਆਰੇ। ਸਭ ਤੋਂ ਵੱਡਾ ਭਗਤ ਸੀ, ਉਹਦਾ ਨਾਮ ਸੀ ਭਾਈ ਗੋਇੰਦ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸਮਕਾਲੀ ਉਸ ਵੇਲੇ ਦਾ ਸਿੱਖ ਸੀ, ਇਹਦਾ ਨਾਮ ਸੀ ਭਾਈ ਗੋਇੰਦ। ਉਂਝ ਇੱਕ ਗੋਇੰਦਾ ਖੱਤਰੀ ਹੋਇਆ ਜਿਹਨੇ ਗੋਇੰਦਵਾਲ ਵਸਾਉਣ ਵਾਸਤੇ ਜ਼ਮੀਨ ਦਿੱਤੀ ਸੀ। ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ ਸੀ ਖਡੂਰ ਵਿੱਚ ਜਾ ਕੇ ਕਿ ਮੈਂ ਜ਼ਮੀਨ ਦਿੰਦਾ ਹਾਂ, ਬਿਆਸਾ ਨਦੀ ਦੇ ਅਸਥਾਨ 'ਤੇ ਬੜੀ ਰਮਣੀਕ ਹੈ, ਤੁਸੀਂ ਕਿਰਪਾ ਕਰਕੇ ਇੱਥੇ ਨਗਰ ਵਸਾ ਦਿਓ, ਪਿੰਡ ਵਸਾ ਦਿਓ। ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ਇਹਦੀ, ਪਰ ਇਹਨੂੰ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਇਆ ਸੀ, ਜਦੋਂ ਗੁਰਿਆਈ ਲੈ ਲਈ ਸੀ, ਗੁਰਤਾ ਗੱਦੀ ਮਿਲ ਗਈ। ਇਹ ਗੋਇੰਦਾ ਖੱਤਰੀ ਹੋਰ ਹੋਇਆ, ਪਰ ਇਹ ਇੱਕ ਸਿੱਖ ਦਾ ਨਾਮ ਹੈ, ਨਾਮ ਇਹਦਾ ਗੋਇੰਦਾ ਹੈ, ਪਰ ਭਾਈ ਗੁਰਦਾਸ ਕਹਿੰਦੇ ਵੱਡਾ ਭਗਤ ਹੈ ਭਾਈ ਅੜਾ। ਗੁਰੂ ਅਰਜਨ ਦੇਵ ਜੀ ਇਹਨੂੰ ਭਾਈ ਵੀ ਕਹਿੰਦੇ ਸਨ, ਆਪਣਾ ਭਰਾ ਵੀ ਕਹਿੰਦੇ ਸਨ ਭਾਈ ਅੜਾ। ਇਹ ਕੀ ਸੀ? ਗੁਰੂ ਦੇ ਦੁਆਰੇ 'ਤੇ ਰਹਿਣ ਵਾਲਾ, ਗੁਰੂ ਵੱਲ ਮੁੱਖ ਕਰਨ ਵਾਲਾ ਵੱਡਾ ਭਗਤ। ਜਿਵੇਂ ਕਿਤੇ ਕਿਤੇ ਭਗਤਾਂ ਦੇ ਨਾਮ ਦੇ ਨਾਲ ਆਉਂਦਾ ਹੈ ਵੱਡਾ ਭਗਤ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਜਿਵੇਂ ਕਿਸੇ ਦੀ ਕਮਾਈ ਵੱਡੀ ਹੁੰਦੀ ਹੈ ਉਹਨੂੰ ਫਿਰ ਵੱਡਾ ਭਗਤ ਆਖਿਆ ਜਾਂਦਾ ਹੈ। ਜਨਕ ਦੀ ਕਮਾਈ ਬਹੁਤ ਵੱਡੀ ਹੋਏਗੀ ਤਾਂ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਇਹ ਵੱਡਾ ਭਗਤ ਸੀ। ਰਾਜੇ ਰਾਣੀਆਂ ਮਹਿਲਾਂ ਵਿੱਚ ਰਹਿ ਕੇ ਭਗਤੀ ਕਰਨਾ ਇਹ ਵੱਡੀ ਭਗਤੀ ਦੀ ਗੱਲ ਹੈ। ਇਹਨਾਂ ਵਿੱਚ ਇਹ ਸਿੱਖ ਹੈ ਭਾਈ ਗੋਇੰਦਾ, ਇਹ ਗੁਰੂ ਅਰਜਨ ਦੇਵ ਜੀ ਦੇ ਦਰ ਦਾ ਇੱਕ ਵੱਡਾ ਭਗਤ ਹੋ ਨਿਬੜਿਆ ਹੈ ਭਾਈ ਗੁਰਦਾਸ ਕਹਿੰਦੇ ਨੇ। ਵੱਡਾ ਭਗਤ ਇਸ ਕਰਕੇ ਕਿ ਉਹਦੀ ਕਮਾਈ ਵੱਡੀ, ਉਹਦੀ ਭਗਤੀ ਵੱਡੀ। ਜਿਵੇਂ ਸਿੱਧਾਂ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਆਖਿਆ ਸੀ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਬਚਨ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਾਹਮਣੇ ਬਹਿ ਕੇ ਉਦੋਂ ਉਚਾਰਿਆ ਜਦੋਂ ਇਹਨਾਂ ਦੀਆਂ ਆਪਣੀਆਂ ਸ਼ਕਤੀਆਂ ਫੇਲ ਹੋ ਗਈਆਂ। ਪਹਿਲਾਂ ਇਹ ਆਪਣੀਆਂ ਸ਼ਕਤੀਆਂ ਵਿਖਾਉਂਦੇ ਰਹੇ, ਆਪਣੀ ਤਾਕਤ, ਸਿੱਧਾਂ ਦੀ ਗੱਲ ਹੈ, ਯੋਗੀਆਂ ਦੀ ਗੱਲ ਹੈ। ਉਂਝ ਜਪਜੀ ਸਾਹਿਬ ਦੇ ਅੰਦਰ ਚਾਰ ਪੌੜੀਆਂ ਨੇ ਜਿਹੜੀਆਂ ਸਿੱਧੀਆਂ ਯੋਗੀਆਂ ਨੂੰ ਸੰਬੋਧਨ ਰੱਖ ਕਰਦੀਆਂ ਨੇ, ਖਾਸ ਕਰਕੇ ਆਪ ਨਾਥ ਨਾਥੀ ਸਾਹਿਬ ਜਾ ਕੇ ਰਿੱਧ ਸਿਧਾਵਰਾ ਸਾਧ ਮੁੰਦਾ ਸੰਤੋਖ ਇਤਾਦਕ ਜਿਹੜੀਆਂ ਇਹ ਸਿੱਧੀਆਂ ਯੋਗੀ ਨਾਲ ਸੰਬੰਧ ਨੇ ਇਹਨਾਂ ਦਾ, ਭਾਵੇਂ ਸਾਡਾ ਵੀ ਮਾਰਗ ਦਰਸ਼ਨ ਕਰਦੀਆਂ ਨੇ। ਇਹਨਾਂ ਨੇ ਆਪਦੀ ਕਲਾ ਵਿਖਾਈ, ਆਪਣੀ ਸ਼ਕਤੀ ਦਿਖਾਈ, ਆਪਣਾ ਜਪ ਵਿਖਾਇਆ, ਆਪਣਾ ਤਪ ਦਿਖਾਇਆ, ਆਪਣਾ ਤਿਆਗ ਦਿਖਾਇਆ, ਸਾਰਾ ਕੁਝ ਦਿਖਾਇਆ। ਲੇਕਿਨ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਇਹਨਾਂ ਦਾ ਜਪ ਤਪ ਘਾਲ ਕਮਾਈ ਤਿਆਗ ਸਾਰਾ ਛੋਟਾ ਪੈ ਗਿਆ, ਬਹੁਤ ਛੋਟਾ ਰਹਿ ਗਿਆ। ਇਹ ਗੱਲ ਹੈ ਨਾਨਕ ਮਤੇ ਦੇ ਅਸਥਾਨ ਦੀ, ਜਿਹਨੂੰ ਸਿੱਧ ਮਤਾ ਕਹਿੰਦੇ ਸੀ ਜਾਂ ਗੋਰਖ ਮਤਾ ਕਹਿੰਦੇ, ਇਹ ਉੱਥੋਂ ਦੀ ਘਟਨਾ ਹੈ, ਇਹ ਉੱਥੋਂ ਦਾ ਇਤਿਹਾਸ ਹੈ। ਬਹੁਤ ਕੁਝ ਇਹਨਾਂ ਨੇ ਗੁਰੂ ਨਾਨਕ ਮਹਾਰਾਜ ਜੀ ਨੂੰ ਦਿਖਾਇਆ, ਪਰ ਗੁਰੂ ਨਾਨਕ ਮਹਾਰਾਜ ਜੀ ਦੇ ਇੱਕ ਬੋਲ ਦੇ ਸਾਹਮਣੇ ਇਹਨਾਂ ਦਾ ਸਾਰਾ ਕੁਝ ਹਵਾ ਵਾਂਗੂ ਉੱਡ ਗਿਆ। ਫਿਰ ਇਹਨਾਂ ਨੂੰ ਕਹਿਣਾ ਪਿਆ ਸੀ ਕਿ ਅਸੀਂ ਰਾਜ ਭਾਗ ਅਤੇ ਮਹਿਲ ਛੱਡ ਕੇ ਆਏ ਹਾਂ, ਇੰਨਾ ਤਿਆਗ ਕਰਕੇ

0: ਇੰਨਾ ਕੁਝ ਕੀਤਾ, ਪਰ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ। ਸਤਿਯੁਗ ਵਿੱਚ ਜੋਤ ਜਗਾਉਣੀ, ਦੁਆਪਰ ਵਿੱਚ ਨਾਮ ਦੀ ਜੋਤ ਜਗਾਉਣੀ, ਭਗਤੀ ਕਰਨੀ, ਇਹ ਕੋਈ ਵੱਡੀ ਗੱਲ ਨਹੀਂ ਹੈ ਪਹਿਲੇ ਯੁੱਗਾਂ ਵਿੱਚ। ਕਲਯੁਗ ਦੇ ਅੰਦਰ ਸੰਸਾਰ ਵਿੱਚ ਰਹਿ ਕੇ ਨਾਮ ਦੀ ਜੋਤ ਜਗਾਉਣੀ ਬਹੁਤ ਔਖੀ ਹੈ। ਜਿਵੇਂ ਕੋਈ ਦੀਵਾ ਜਗਾਉਣਾ ਹੋਵੇ ਨਾ, ਦੀਵਾ ਤਾਂ ਆਮ ਬੰਦਾ ਹੀ ਜਗਾ ਲੈਂਦਾ ਹੈ, ਦੀਵਾ ਚਾਨਣ ਹੋ ਜਾਏਗਾ। ਜੇ ਤੇਜ਼ ਹਨੇਰੀ ਚੱਲਦੀ ਹੋਵੇ, ਮੀਂਹ ਪੈਂਦਾ ਹੋਵੇ, ਝੱਖੜ ਹੋਵੇ, ਤਾਂ ਉੱਥੇ ਦੀਵਾ ਜਗਾਉਣਾ ਹੋਵੇ, ਫਿਰ ਤਾਂ ਕੋਈ ਵੀ ਨਹੀਂ ਜਗਾ ਸਕਦਾ। ਕਲਯੁੱਗ ਦੀ ਹਨੇਰੀ ਦੇ ਵਿੱਚ, ਕਲਯੁੱਗ ਦਾ ਮੀਂਹ ਝੱਖੜ ਝੁੱਲ ਰਿਹਾ ਸੀ, ਉੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਨਾਮ ਦਾ ਦੀਵਾ ਜਗਾਇਆ ਹੈ, ਕਲਯੁੱਗ ਅੰਦਰ ਜੋਤ ਜਗਾਈ। ਇਹ ਭਗਤੀ ਗੁਰੂ ਨਾਨਕ ਦੇਵ ਜੀ ਦੀ ਵੱਡੀ ਭਗਤੀ ਸੀ, ਤਪਾਂ ਸਿਰ ਤਪ ਸੀ, ਐਵੇਂ ਥੋੜ੍ਹਾ ਗੁਰੂ ਨਾਨਕ ਮਹਾਰਾਜ ਜੀ ਨੇ ਕਹਿ ਦਿੱਤਾ, ਕੋਈ ਤੇਰੇ ਨਾਮ ਦਾ ਆਰਾਧਨ ਕਰੇਗਾ ਉਹ ਸ਼ਿਵਜੀ ਵਾਲੀ ਅਵਸਥਾ ਨੂੰ ਪ੍ਰਾਪਤ ਹੋ ਜਾਏਗਾ, ਉਹਨੂੰ ਬਰਮਾ ਵਾਲੀ ਅਵਸਥਾ ਮਿਲ ਜਾਏਗੀ। ਇਹ ਕੇਵਲ ਅਤਕਥਨੀ ਥੋੜ੍ਹੀ ਹੈ, ਇਹ ਕਿਸੇ ਕਵੀ ਦੇ ਲਿਖੇ ਹੋਏ ਬੰਦ ਥੋੜ੍ਹੀ ਹਨ ਕਿ ਜਿਵੇਂ ਕਵੀ ਕਲਪਨਾ ਕਰਦਾ ਹੈ ਅਤੇ ਲਿਖ ਦਿੰਦਾ, ਜ਼ਰੂਰੀ ਥੋੜ੍ਹੀ ਉਹਦੇ ਵਿੱਚ ਸੱਚ ਹੋਏਗਾ। ਇਹ ਹਕੀਕੀ ਗੱਲਾਂ ਨੇ, ਇਹ ਸੱਚੀਆਂ ਗੱਲਾਂ ਨੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੋ ਨਾ ਸਕੈ ਕਾਲ। ਰੱਬ ਨੂੰ ਸੁਣਨ ਕਰਕੇ ਸਿੱਧ ਬਣ ਜਾਈਦਾ ਹੈ, ਪੀਰ ਬਣ ਜਾਈਦਾ ਹੈ। ਸੁਰਨਾਥ ਦਾ ਭਾਵ ਹੈ ਦੇਵਤਿਆਂ ਦੇ ਵੱਡੇ ਦੇਵਤੇ ਇੰਦਰ ਵਰਗੀ ਅਵਸਥਾ ਮਿਲ ਜਾਂਦੀ ਹੈ। ਈਸ਼ਰ ਵਰਮਾ ਇੰਦ ਵੀ ਆਪਾਂ ਪੜ੍ਹਦੇ ਹਾਂ, ਇਹ ਅਵਸਥਾ ਕਿਹਨੂੰ ਮਿਲਦੀ ਹੈ? ਸੁਣ ਕਰਕੇ, ਜਿਸ ਨੇ ਮਨ ਚਿੱਤ ਇਕਾਗਰ ਹੋ ਕੇ ਗੁਰੂ ਦੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਨੂੰ ਸੁਣਿਆ ਹੈ, ਸੁਣਿਆ ਈਸ਼ਰ ਵਰਮਾ ਇੰਦ, ਸੁਣਿਆ ਮੁੱਖ ਸਲਾਹਣ ਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸ਼ਾਸਤ ਸਿਮਰਤ ਵੇਦ। ਸਿਮਰਤੀਆਂ ਸ਼ਸਤਰਾਂ ਦਾ ਗਿਆਨ ਆ ਜਾਂਦਾ ਹੈ ਗੁਰੂ ਦੇ ਬੋਲ ਸੁਣ ਕੇ। ਇਹ ਸਿੱਖ ਕੌਣ ਸਨ? ਵੱਡਾ ਭਗਤ ਹੈ ਭਾਈ ਗੋਇੰਦਾ, ਗੁਰੂ ਦੇ ਦੁਆਰੇ 'ਤੇ ਰਹਿਣ ਵਾਲਾ ਸੀ, ਗੁਰੂ ਦੇ ਦਰ ਦਾ ਸਿੱਖ ਸੀ, ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲਾ ਸੀ, ਸਤਿਗੁਰ ਪੂਰੇ ਪਾਰ ਉਤਾਰੇ। ਅੱਗੋਂ ਗੁਰੂ ਵੀ ਪੂਰਾ ਸੀ, ਗੁਰੂ ਵਿੱਚ ਵੀ ਕੋਈ ਕਮੀ ਨਹੀਂ ਸੀ। ਭਾਈ ਗੁਰਦਾਸ ਕਹਿੰਦੇ ਨੇ, ਜੇ ਇਹ ਸਿੱਖ ਪੂਰੀ ਕਰਨੀ ਵਾਲੇ, ਬੰਦਗੀ ਵਾਲੇ, ਕਮਾਈ ਵਾਲੇ ਸਨ, ਤਾਂ ਅੱਗੇ ਜੋ ਗੁਰੂ ਹੈ ਉਹ ਗੁਰੂ ਵੀ ਪੂਰਾ ਹੀ ਹੈ। ਗੁਰੂ ਵੀ ਜਾਹਰ ਪੀਰ ਹੈ, ਜਾਹਰ ਪੀਰ ਜਗਤ ਗੁਰ ਬਾਬਾ ਜਿਵੇਂ ਆਖਿਆ ਨਾ ਭਾਈ ਗੁਰਦਾਸ ਜੀ ਨੇ, ਪੀਰਾਂ ਵਿੱਚੋਂ ਸਭ ਤੋਂ ਵੱਡਾ ਪੀਰ, ਪ੍ਰਤੱਖ ਪੀਰ, ਜਾਹਰ ਪੀਰ ਗੁਰੂ ਨਾਨਕ ਦੇਵ ਜੀ ਮਹਾਰਾਜ। ਕੋਈ ਕਮੀ ਨਹੀਂ, ਪੂਰਾ ਗੁਰੂ। ਸਤਿਗੁਰੂ ਵੀ ਪੂਰਾ ਗੁਰੂ ਹੈ, ਅਤੇ ਇਹ ਸਿੱਖ ਵੀ ਫਿਰ ਪੂਰੇ ਸਿੱਖ ਬਣ ਗਏ, ਭਗਤ ਬਣ ਗਏ, ਕਮਾਈ ਵਾਲੇ ਬਣ ਗਏ, ਪਾਰ ਉਤਾਰੇ। ਗੁਰੂ ਨੇ ਖਿੰਨ ਮਾਤਰ ਸਮੇਂ ਵਿੱਚ ਹੀ ਇਹਨਾਂ ਨੂੰ ਭਵ ਸਾਗਰ ਤੋਂ ਪਾਰ ਕਰ ਦਿੱਤਾ। ਕਈ ਜਨਮਾਂ ਦੇ ਤਪ ਕਰਨ ਵਾਸਤੇ ਨਹੀਂ ਆਖਿਆ ਗੁਰੂ ਨਾਨਕ ਮਹਾਰਾਜ ਜੀ ਨੇ ਕਿ ਕਈ ਜਨਮ ਤਪ ਕਰਨਾ ਪਵੇਗਾ, ਕਈ ਜਨਮ ਧੂਣੀਆਂ ਤਪਾਉਣੀਆਂ ਪੈਣਗੀਆਂ, ਐਸਾ ਕੁਝ ਨਹੀਂ ਕਿਹਾ ਗੁਰੂ ਨਾਨਕ ਮਹਾਰਾਜ ਜੀ ਨੇ। ਕਈ ਜਨਮ ਤਿਆਗ ਕਰਨਾ ਪਏਗਾ, ਬ੍ਰਹਮਚਰਿਆ ਰੱਖਣਾ ਪਏਗਾ, ਜੰਗਲ ਵਿੱਚ ਜਾਣਾ ਪਏਗਾ, ਇਸ ਤਰ੍ਹਾਂ ਦਾ ਉਪਦੇਸ਼ ਗੁਰੂ ਨਾਨਕ ਮਹਾਰਾਜ ਜੀ ਨੇ ਨਹੀਂ ਦਿੱਤਾ, ਸਾਧ ਸੰਗਤ ਦਿੱਤੀ ਹੈ, ਜਿਹਨੂੰ ਸੱਚਖੰਡ ਦਾ ਨਾਮ ਦੇ ਦਿੱਤਾ ਗਿਆ ਬਾਣੀ ਦੇ ਰਾਹੀਂ। ਇੱਕ ਘੜੀ, ਅੱਧੀ ਘੜੀ, ਅੱਧੀ ਤੋਂ ਅੱਧੀ ਘੜੀ ਵਿੱਚ ਵੀ ਇਹ ਲਾਭ ਮਿਲਦਾ ਹੈ, ਪ੍ਰਾਪਤੀ ਹੁੰਦੀ ਹੈ। ਇੱਕ ਘੜੀ ਪੜ੍ਹਦੇ ਹਾਂ ਨਾ, ਆਧੀ ਘੜੀ, ਆਧੀ ਹੂੰ ਤੇ ਆਦਿ ਭਗਤਨ ਸੇਤੀ ਗੋਸ਼ਟੀ, ਜੋ ਕਿ ਨੋ ਸੋ ਲਾਭ। ਸਤਿਗੁਰੂ ਨੇ ਬਾਣੀ ਵਿੱਚ ਇਹ ਗੱਲ 'ਤੇ ਮੋਹਰ ਲਾਈ ਹੈ ਕਿ ਜੇ ਗੁਰੂ ਦੀ ਨਦਰ ਹੋ ਜਾਏ ਤਾਂ ਬਹੁਤਾ ਸਮਾਂ ਨਹੀਂ ਲੱਗਦਾ, ਰੰਚਕ ਮਾਤਰ ਸਮੇਂ ਵਿੱਚ ਹੀ ਭਾਵ ਸਾਗਰ ਤੋਂ ਪਾਰ ਹੋ ਜਾਈਦਾ ਹੈ। ਖਿੰਨ ਦੇ ਵਿੱਚ ਹੀ ਗੁਰੂ ਨਦਰ ਕਰਕੇ ਤਾਰ ਦਿੰਦਾ। ਇੱਕ ਖਿੰਨ ਕਿੰਨਾ ਕੁ ਹੁੰਦਾ ਹੈ? ਸਮੇਂ ਦੀ ਵੰਡ ਵਿੱਚ ਸਭ ਤੋਂ ਛੋਟੇ ਸਮੇਂ ਦਾ ਨਾਮ ਹੈ ਖਿੰਨ। ਉਂਝ ਆਪਾਂ ਪੜ੍ਹਦੇ ਹਾਂ ਨਾ, ਕਿਨਕਾ ਇੱਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੇ, ਕਾਂਖੀ ਏਕੈ ਦਰਸ਼ ਤੁਹਾਰੋ। ਕਾਂਖੀ ਦਾ ਭਾਵ ਹੈ ਅੰਦਰ ਖਿੱਚ ਹੋਵੇ, ਭਾਵਨਾ ਹੋਵੇ, ਉਹਨੂੰ ਕਹਿੰਦੇ ਕਾਂਖੀ। ਜਿੰਨੀ ਦੇਰ ਅੰਦਰ ਕਾਂਖੀ ਨਹੀਂ ਹੈ, ਅੰਦਰ ਖਿੱਚ ਨਹੀਂ ਹੈ, ਜਿਵੇਂ ਰੇਤ ਦੇ ਤਪਦੇ ਹੋਏ ਟਿੱਬਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਅੰਦਰ ਪਾਣੀ ਦੀ ਮੀਂਹ ਦੀ ਬੜੀ ਤਾਂਘ ਹੁੰਦੀ ਹੈ, ਬਹੁਤ ਖਿੱਚ ਹੁੰਦੀ ਹੈ, ਮੀਂਹ ਪਵੇ, ਵਰਖਾ ਹੋਵੇ। ਰੇਤ ਦੇ ਮਾਰੂਥਲ ਦੇ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ ਮੀਂਹ ਦੀ ਉਡੀਕ ਬੜੀ ਬੇਸਬਰੀ ਦੇ ਨਾਲ ਕਰਦੇ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਜੋ ਨਿਰਵਾਹ ਹੈ ਉਹ ਪਾਣੀ ਦੀਆਂ ਬੂੰਦਾਂ ਨੇ, ਵਰਖਾ, ਕਿਉਂਕਿ ਉੱਥੇ ਜ਼ਮੀਨ ਵਿੱਚ ਪਾਣੀ ਹੈ ਨਹੀਂ, ਨਾ ਖੂਹ ਦੇ ਨਾਲ ਪਾਣੀ ਕੱਢਿਆ ਜਾ ਸਕਦਾ, ਨਾ ਕੋਈ ਉੱਥੇ ਨਦੀ ਹੈ, ਨਾ ਕੋਈ ਉੱਥੇ ਦਰਿਆ ਹੈ। ਮਾਰੂਥਲ ਵਿੱਚ, ਮਾਰੂਥਲ ਦੇ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕੋ ਹੀ ਆਸਰਾ ਹੈ, ਇੱਕੋ ਹੀ ਸਹਾਰਾ ਹੈ, ਕਦੋਂ ਮੀਂਹ ਆਏਗਾ, ਕਦੋਂ ਬੱਦਲ ਆਉਣਗੇ, ਕਦੋਂ ਵਰਖਾ ਹੋਏਗੀ। ਉਹਨਾਂ ਨੂੰ ਹੋਰ ਕਿਸੇ ਪਾਣੀ ਦਾ ਸਹਾਰਾ ਨਹੀਂ, ਜਿਸ ਤਰ੍ਹਾਂ ਚਾਤਰਕ ਨੂੰ ਕਿਸੇ ਪਾਣੀ ਦਾ ਕੋਈ ਸਹਾਰਾ ਨਹੀਂ ਹੈ। ਪੰਛੀ ਬਹੁਤ ਨੇ, ਉਹਨਾਂ ਵਿੱਚੋਂ ਇੱਕੋ ਇੱਕ ਪੰਛੀ ਹੈ ਜਿਹਦੀ ਪਿਆਸ ਮੀਂਹ ਪੈਣ ਕਰਕੇ ਬੁੱਝਦੀ ਹੈ, ਨਾ ਤਾਂ ਕਿਸੇ ਪਹਾੜ ਤੋਂ ਆਉਣ ਵਾਲੇ ਝਰਨੇ ਦੇ ਪਾਣੀ ਨਾਲ ਉਹਦੀ ਪਿਆਸ ਦੂਰ ਹੁੰਦੀ ਹੈ। ਬਾਕੀ ਦੇ ਪੰਛੀ ਤਾਂ ਨਦੀਆਂ ਨਾਲਿਆਂ ਟੋਭਿਆਂ ਦਾ ਪਾਣੀ ਪੀ ਕੇ ਆਪਣੀ ਤ੍ਰਿਪਤੀ ਕਰ ਲੈਂਦੇ ਨੇ, ਪਿਆਸ ਬੁਝਾ ਲੈਂਦੇ ਨੇ। ਚਾਤਰਕ ਬਬੀਹਾ ਬਾਣੀ ਕਹਿੰਦੀ ਇੱਕੋ ਇੱਕ ਪੰਛੀ ਹੈ, ਕੋਈ ਨਦੀ ਦਾ ਪਾਣੀ, ਕਿਸੇ ਖੂਹ ਦਾ ਪਾਣੀ, ਕਿਸੇ ਝਰਨੇ ਦਾ ਪਾਣੀ ਇਹਦਾ ਸਾਥ ਨਹੀਂ ਦਿੰਦਾ। ਇਹਦਾ ਸਾਥ ਤਾਂ ਮੀਂਹ ਦੀ ਵਰਖਾ ਦੇ ਸਮੇਂ ਪਈਆਂ ਹੋਈਆਂ ਬੂੰਦਾਂ, ਉਹਦੇ ਨਾਲੇ ਦੀ ਪਿਆਸ ਮਿਟਦੀ ਹੈ। ਜਿਨ੍ਹਾਂ ਗੁਰੂ ਕੇ ਸਿੱਖਾਂ ਦਾ ਵਾਰ ਵਾਰ ਇੱਥੇ ਜ਼ਿਕਰ ਕੀਤਾ ਜਾ ਰਿਹਾ ਹੈ, ਇਹ ਬਬੀਹੇ ਵਰਗੇ ਸਿੱਖ ਸਨ, ਚਾਤਰਕ ਵਰਗੀ ਇਹਨਾਂ ਦੀ ਬਿਰਤੀ ਸੀ। ਇਹ ਗੁਰੂ ਦੇ ਨਾਮ ਦੇ ਜਲ ਤੋਂ ਬਿਨਾਂ ਇੱਕ ਪਲ ਵੀ ਨਹੀਂ ਸਨ ਰਹਿ ਸਕਦੇ। ਜਿਵੇਂ ਬਾਣੀ ਵਿੱਚ ਬੋਲ ਆਉਂਦਾ ਹੈ, ਮਾਧੋ ਜਲ ਕੀ ਪਿਆਸ ਨਾ ਜਾਈ, ਪਾਣੀ ਦੀ ਪਿਆਸ ਜਾਂਦੀ ਨਹੀਂ। ਜਲ ਮੈਂ ਅਗਨ ਉੱਠੀ ਅਧਿਕਾਏ, ਜਿਵੇਂ ਜਿਵੇਂ ਅਸੀਂ ਪਾਣੀ ਪੀਂਦੇ ਹਾਂ ਪਿਆਸ ਉਵੇਂ ਵੱਧਦੀ ਹੈ। ਉਂਝ ਤਾਂ ਪਾਣੀ ਪੀਣ ਕਰਕੇ ਪਿਆਸ ਖਤਮ ਹੋ ਜਾਂਦੀ ਹੈ, ਘੱਟ ਜਾਂਦੀ ਹੈ, ਪਿਆਸ ਮੁੱਕ ਜਾਂਦੀ ਹੈ, ਫਿਰ ਇਹ ਕਿਹੜਾ ਪਾਣੀ ਹੈ, ਇਹ ਕਿਹੜਾ ਜਲ ਹੈ ਜਿਸ ਜਲ ਕਰਕੇ, ਜਿਸ ਪਾਣੀ ਕਰਕੇ ਪਿਆਸ ਵੱਧਦੀ ਜਾਂਦੀ ਹੈ, ਉਹ ਹੈ ਨਾਮ ਦਾ ਜਲ। ਮਾਧੋ ਜਲ ਕੀ ਪਿਆਸ, ਇਹ ਨਾਮ ਦੇ ਜਲ ਦੀ ਗੱਲ ਹੈ। ਇਹਨਾਂ ਸਿੱਖਾਂ ਦੇ ਅੰਦਰ ਨਾਮ ਦੇ ਜਲ ਦੀ ਤਾਂਘ ਸੀ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫੁਰਮਾਨ ਹੋਆ, ਵਰਸੋ ਕਿਰਪਾ ਧਾਰ। ਬਾਣੀ ਜਗਿਆਸੂ ਨੂੰ ਬਬੀਹਾ ਬਣਨ ਵਾਸਤੇ ਉਪਦੇਸ਼ ਕਰਦੀ ਹੈ, ਤੂੰ ਬਬੀਹਾ ਬਣ ਅਤੇ ਗੁਰੂ ਮੇਘ ਬਣ ਕੇ ਵਰਖਾ ਜ਼ਰੂਰ ਕਰੇਗਾ। ਸੋ ਅੱਜ ਦੀ ਜੋ ਪੌੜੀ ਹੈ ਇਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕਰਨਾ ਕੀਤਾ, ਇਹਨਾਂ ਸਾਰਿਆਂ ਦੇ ਅੰਦਰ ਗੁਰੂ ਦੇ ਨਾਮ ਦੀ ਪਿਆਸ ਸੀ, ਗੁਰੂ ਦੇ ਦੀਦਾਰਿਆਂ ਦੀ ਪਿਆਸ ਸੀ, ਗੁਰੂ ਦੇ ਉਪਦੇਸ਼ ਦੀ ਪਿਆਸ ਸੀ। ਸੋ ਸਤਿਗੁਰੂ ਕਹਿੰਦੇ ਨੇ, ਤੂੰ ਆਪਣੇ ਆਪ ਨੂੰ ਬਬੀਹਾ ਬਣਾ, ਆਪਣੇ ਆਪ ਦੇ ਅੰਦਰ ਪਿਆਸ ਪੈਦਾ ਕਰ। ਜਦੋਂ ਤੇਰੇ ਅੰਦਰ ਪਿਆਸ ਪੈਦਾ ਹੋਏਗੀ, ਗੁਰੂ ਕਿਰਪਾ ਕਰਕੇ ਨਾਮ ਦੇ ਜਲ ਦੀ ਵਰਖਾ ਕਰ ਦੇਵੇਗਾ। ਸਤਿਗੁਰੂ ਜੀ ਕਿਰਪਾ ਕਰਨ। ਬਹੁਤ ਸਾਰੀਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ ਜੀ। ਮੇਰਾ ਸਮਾਂ ਸਮਾਪਤ ਹੋਇਆ ਹੈ। ਮੇਰੇ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਢਾਡੀ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹ ਆਪ ਜੀ ਨੂੰ ਗੁਰੂ ਇਤਿਹਾਸ ਔਰ ਢਾਡੀ ਵਾਰਾਂ ਦੇ ਰਾਹੀਂ ਨਿਹਾਲ ਕਰਨਗੇ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨੀ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਆਓ, ਸਮਾਂ ਹੈ ਢਾਡੀ ਵਾਰਾਂ ਦਾ। ਢਾਡੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਉਹਨਾਂ ਦੇ ਜਥੇ ਤੋਂ ਗੁਰ ਇਤਿਹਾਸ ਸਰਵਣ ਕਰਦੇ ਹਾਂ। ਉਪਰੰਤ ਪਰਿਵਾਰਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਬੇਨਤੀ ਹੋਵੇਗੀ। ਸੋ ਆਓ, ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਉਹਨਾਂ ਦਾ ਢਾਡੀ ਜਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਹੈ ਨਿਤ ਧਿਆਈ ਹਰ ਪੁਰਖ ਨਿਰੰਜਣਾ ਜੈ ਹਰ ਸਿਮਰਨ ਭਇਆ ਤੇ ਅਪਾਦ ਗਤ ਕਿੰਨੀ ਵਡਭਾਗੀ ਹਰ ਜਪਣਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਿੱਥੇ ਅੰਮ੍ਰਿਤ ਨਾਮ ਜੀ ਨਾਲ ਹੋਏ ਵਰਖਾ ਸੁੱਕੇ ਸੜੇ ਜੰਗਲ ਬੀਆ ਬਾਣ ਰਹਿੰਦੇ ਪਾਣੀ ਮੁੱਕ ਜੇ ਜਿਹੜੇ ਤਲਾਬ ਵਿੱਚੋਂ ਨਾ ਮੱਛੀਆਂ ਵਿੱਚ ਨਾ ਪ੍ਰਾਣ ਰਹਿੰਦੇ ਜਿੱਥੇ ਰੁੱਤ ਬਸੰਤ ਨਾ ਪਾਏ ਫੇਰਾ ਨਾ ਹੀ ਗੋਲਣਾ ਗੁੱਲ ਸਤਾਲ ਰਹਿੰਦੇ ਜਿਹੜੇ ਨਾਮ ਨਹੀਂ ਜਪਦੇ ਖਾਲਸਾ ਜੀ ਉਹ ਤਾਂ ਜੀਵ ਦੇ ਮੋਇਆਂ ਸਮਾਨ ਰਹਿੰਦੇ ਕਰਿਆ ਕਰ ਤੂੰ ਬੰਦਗੀ ਬੰਦਿਆ ਤੇ ਪੜਿਆ ਕਰ ਗੁਰਬਾਣੀ ਕਰਿਆ ਕਰ ਤੂੰ ਬੰਦਗੀ ਬੰਦਿਆ ਪੜਿਆ ਕਰ ਗੁਰਬਾਣੀ ਜਨਮ ਅਮੋਲਕ ਸਫਲਾ ਹੋਜੂ ਇਹ ਰਤਨਾਂ ਦੀ ਖਾਣੀ ਬੜੀ ਕਧਾਰੀ ਕੌਡੇ ਵਰਗੇ ਤਰ ਗਏ ਕਈ ਪੁਰਾਣੀ ਭਾਈ ਲਾਲੋ ਵਰਗਿਆਂ ਨੇ ਸੀ ਰੱਬ ਦੀ ਰਮਜ ਪਛਾਣੀ ਅਜੀਤਵਾਲ ਦੇ ਪਾਰਸ ਤੇਰੀ ਦੋ ਦਿਨ ਦੀ ਜਿੰਦ ਗਾਨੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਕੋਈ ਵੀ ਰਸਨਾ ਬਾਂਝੀ ਨਾ ਰਹੇ ਫਤਿਹ ਜ਼ਰੂਰ ਬੁਲਾਇਆ ਕਰੋ ਫਤਿਹ ਚੜ੍ਹਦੀ ਕਲਾ ਦਾ ਪ੍ਰਤੀਕ ਆ ਫਤਿਹ ਸਾਡਾ ਸਿਮਰਨ ਹੈ ਫਤਿਹ ਸਾਡੀ ਜਿੱਤ ਦੀ ਨਿਸ਼ਾਨੀ ਹੈ ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ ਸਾਡੀ ਝੋਲੀ 'ਚ ਬੜੀਆਂ ਕੁਰਬਾਨੀਆਂ ਤੋਂ ਬਾਅਦ ਇਹ ਫਤਿਹ ਪਾਈ ਆ ਕੇ ਆਪਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਗਜਾਵੇ ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਜੀ ਹਜ਼ੂਰੀ ਕਥਾਵਾਚਕ ਸਾਹਿਬਾਨ ਗਿਆਨੀ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਸੰਗਤਾਂ ਨੂੰ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰੇ ਆਪਣੇ ਗੁਰੂ ਵੱਲ ਜਾਈਆਂ ਕਥਾ ਵਿਚਾਰਾਂ ਨਾਲ ਗੁਰਮਤ ਵਿਚਾਰਾਂ ਨਾਲ ਗੁਰੀ ਸਿੱਖੀ ਦੇ ਇਤਿਹਾਸ ਦੇ ਨਾਲ ਜੁੜ ਰਹੇ ਸਨ ਕਿਉਂਕਿ ਇਹ ਸਾਡੀ ਰੂਹ ਦੀ ਖੁਰਾਕ ਆ ਇਤਿਹਾਸ ਗੁਰਬਾਣੀ ਸੇਵਾ ਸਿਮਰਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਖੁਰਾਕ ਤੋਂ ਕਿਤੇ ਵਾਂਝਾ ਨਾ ਰਹਿ ਜੀ ਜਿਹੜੇ ਦੁਨੀਆਂ ਦੇ ਪਦਾਰਥ ਆ ਇਹ ਵੀ ਸਾਡੇ ਲਈ ਬਾਬਾ ਧੰਨਾ ਜੀ ਨੇ ਵੀ ਮੰਗੇ ਸਾਡੇ ਮਹਾਂਪੁਰਖਾਂ ਨੇ ਬਾਬਾ ਧੰਨਾ ਜੀ ਨੂੰ ਜਦੋਂ ਰੱਬ ਨੇ ਕਿਹਾ ਨਾ ਵੀ ਮੰਗ ਕੀ ਮੰਗਣਾ ਧੰਨਿਆ ਅਤੇ ਬਾਬੇ ਧੰਨੇ ਨੇ ਦਾਲ ਸਿੱਧੇ ਤੋਂ ਸ਼ੁਰੂ ਕੀਤਾ ਕੰਮ ਜਿਹੜੇ ਘਰ ਦੇ ਪਦਾਰਥ ਆਪਣੇ ਕਹਿੰਦੇ ਗੋਪਾਲ ਤੇਰਾ ਹਾਰਤਾ ਜੋ ਜਣ ਤੁਮਰੀ ਭਗਤ ਕਰਨ ਤੇ ਤਨ ਕੇ ਕਾਜ ਸਵਾਰਤਾ ਕਹਿੰਦੇ ਮੈਂ ਸੁਣਿਆ ਤਾਂ ਸੀ ਵੀ ਜਿਹੜੇ ਤੇਰੀ ਭਗਤੀ ਕਰਦੇ ਆ ਤੂੰ ਉਹਨਾਂ ਦੇ ਕਾਰਜ ਸਵਾਰਦਾ ਹੈ ਰੱਬ ਕਹਿੰਦਾ ਮੰਗ ਕੀ ਮੰਗਦਾ ਪਹਿਲੀ ਚੀਜ਼ ਮੰਗੀ ਕਹਿੰਦਾ ਦਾਲ ਸਿੱਧਾ ਮੰਗੂ ਘੀਓ ਉਹਨਾਂ ਸਮੇਂ ਦੇ ਪਦਾਰਥ ਘਿਓ ਖੰਡ ਸ਼ੱਕਰ ਕਹਿੰਦਾ ਮੇਰੇ ਘਰੇ ਭੜੋਲੇ ਭਰੇ ਹੁਣ ਮੈਂ ਵੀ ਰੱਜ ਕੇ ਛਕਾਂ ਰਾਹੀ ਪਾਂਧੀ ਵੀ ਕੋਈ ਛੱਕ ਕੇ ਜਾਵੇ ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਭਾਈ ਕਿਸੇ ਰਾਹੀ ਪਾਂਧੇ ਨੂੰ ਕਿਸੇ ਮੰਗਤੇ ਨੂੰ ਖਾਲੀ ਨਾ ਮੋੜਿਓ ਦਾਲ ਸਿੱਧਾ ਮੰਗੋ ਘਿਓ ਹਮਰਾ ਖੁਸ਼ੀ ਕਰੇ ਨਤ ਜੀਓ ਪਣੀਆਂ ਪਣੀਆਂ ਜੁੱਤੀ ਨੂੰ ਕਹਿੰਦੇ ਕਿਹਾ ਗਿਆ ਦੇਖੋ ਆਪਾਂ ਆ ਕੇ ਰੱਬ ਤੋਂ ਗੱਡੀਆਂ ਮੰਗਦੇ ਕੋਠੀਆਂ ਮੰਗਦੇ ਕਾਰਾਂ ਮੰਗਦੇ ਹਾਂ ਘਰ ਪਰਿਵਾਰ ਲਈ ਬੱਚਿਆਂ ਦੀ ਸੁੱਖ ਸ਼ਾਂਤੀ ਮੰਗਦੇ ਕਾਰਜ ਰਾਸ ਮੰਗਦੇ ਹਾਂ ਅਤੇ ਬਾਬਾ ਧੰਨਾ ਜੀ ਕਿਹਨੇ ਜੁੱਤੀ ਤੋਂ ਸ਼ੁਰੂ ਕੀਤੀ ਗੱਲ ਕਹਿੰਦਾ ਮੈਂ ਚੰਗੀ ਜੁੱਤੀ ਵੀ ਪਾਉਣੀ ਪੰਨੀਆਂ ਸ਼ਾਦਲ ਨੀਕਾ ਅਨਾਜ ਮੰਗੂ ਸੱਤ ਸੀਕਾ ਕਹਿੰਦੇ ਜਿਹੜਾ ਸੱਤ ਵੀਰੀ ਹਲ ਵਾਹ ਕੇ ਅਨਾਜ ਪੈਦਾ ਕੀਤਾ ਹੋਵੇ ਹੁਣ ਤਾਂ ਆਪਾਂ ਸਪਰੇਹਾਂ ਵਾਲਾ ਅਨਾਜ ਖਾਂਦੇ ਹਾਂ ਨਾ ਸਾਰੇ ਅੱਗੇ ਆਪਣੇ ਬਜ਼ੁਰਗ ਹਲ ਵਾਹੁੰਦੇ ਸੀ ਦੋ ਦੋ ਵਜੇ ਹਲ ਜੋੜ ਲੈਣੇ ਖੇਤਾਂ ਦੇ ਵਿੱਚ ਕੋਈ ਸਪਰੇ ਨਹੀਂ ਸੀ ਗੋਡੀਆਂ ਨਾਲ ਕੰਮ ਚੱਲਦੇ ਸੀਗੇ ਅਤੇ ਉਸ ਅਨਾਜ ਵਿੱਚ ਬਰਕਤ ਵੀ ਸੀ ਬਿਮਾਰੀਆਂ ਵੀ ਨਹੀਂ ਸੀ ਉਦੋਂ ਬਾਬਾ ਧੰਨਾ ਜੀ ਕਹਿੰਦੇ ਚੰਗੀ ਜੁੱਤੀ ਚੰਗਾ ਲੀੜਾ ਕੱਪੜਾ ਅਤੇ ਚੰਗਾ ਅਨਾਜ ਪੰਨੀਆਂ ਸ਼ਾਦਲ ਨੀਕਾ ਅਨਾਜ ਮੰਗੂ ਸੱਤ ਸੀਕਾ ਅੱਗੇ ਕੀ ਮੰਗਿਆ ਕਹਿੰਦੇ ਗਊ ਭੈਂਸ ਮੰਗੂ ਲਵੇਰੀ ਇੱਕ ਕਹਿੰਦੇ ਗਊ ਮੱਝ ਵੀ ਚਾਹੀਦੀ ਉਹ ਵੀ ਫੰਡਰ ਨਾ ਹੋਵੇ ਲਵੇਰੀ ਹੋਵੇ ਇੱਕ ਤਾਜਣ ਤੁਰੀ ਚਗੇਰੀ ਕਹਿੰਦੇ ਇੱਕ ਚੰਗੀ ਚਾਲ ਚੱਲਣ ਵਾਲੀ ਘੋੜੀ ਵੀ ਚਾਹੀਦੀ ਹੈ ਜਿਵੇਂ ਆਪਾਂ ਹੁਣ ਵਧੀਆ ਗੱਡੀ ਮੰਗਦੇ ਹਾਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਉਦੋਂ ਘੋੜਿਆਂ ਦਾ ਰਥਾਂ ਦਾ ਰਿਵਾਜ਼ ਸੀ ਅਮੀਰ ਲੋਕ ਰੱਥ ਘੋੜਿਆਂ 'ਤੇ ਜਾਂਦੇ ਸੀ ਗਰੀਬ ਤੁਰ ਕੇ ਜਾਂਦਾ ਸੀ ਜਿੱਥੇ ਕਿਤੇ ਜਾਣਾ ਹੋਵੇ ਕਹਿੰਦਾ ਇੱਕ ਤਾਜਣ ਤੁਰੀ ਚਗੇਰੀ ਇੱਕ ਚੰਗੀ ਚਾਲ ਚੱਲਣ ਵਾਲੀ ਘੋੜੀ ਵੀ ਚਾਹੀਦੀ ਮੱਝਾਂ ਗਾਵਾਂ ਵੀ ਚਾਹੀਦੀਆਂ ਦੁੱਧ ਦੇਣ ਵਾਲੀਆਂ ਅਖੀਰ ਵਿੱਚ ਕੀ ਮੰਗਿਆ ਕਹਿੰਦਾ ਇੱਕ ਜੀਵਨ ਸਾਥੀ ਵੀ ਚਾਹੀਦਾ ਸਾਡੇ ਮਹਾਂਪੁਰਖ ਬਾਬਾ ਧੰਨਾ ਜੀ ਕਹਿੰਦੇ ਨਾ ਮੈਂ ਗ੍ਰਸਤੀ ਬਣਨਾ ਬੱਚਿਆਂ ਵਾਲਾ ਬਣਨਾ ਪਰਿਵਾਰ ਵਾਲਾ ਬਣਨਾ ਇੱਕ ਜੀਵਨ ਸਾਥੀ ਵੀ ਹੋਵੇ ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੇ ਮੰਗੀ ਗੀਹਣ ਨਾਮ ਔਰਤ ਦਾ ਕਹਿੰਦੇ ਇੱਕ ਆਗਿਆਕਾਰੀ ਦੁੱਖ ਸੁੱਖ ਦੀ ਹਮ ਸਫ਼ਰ ਧਨ ਪਰੇ ਨਾ ਆਖੀਏ ਬਹਿਣਾ ਇਕੱਠੇ ਹੋਏ ਇੱਕ ਜੋਤ ਦੇ ਮੂਰਤੀ ਧਨ ਪਰ ਕਹੀਏ ਸੋਏ
ਇੱਕ ਇਹੋ ਜਿਹੀ ਮੇਰੀ ਮੈਨੂੰ ਭਾਗਾਂ ਵਾਲੀ ਘਰ ਵਾਲੀ ਬਖਸ਼ੀ ਘਰ ਕੀ ਗਈ ਹੁਣ ਚੰਗੀ ਜਣ ਤਾਂ ਨਾ ਲੇਵੇ ਮੰਗੀ। ਅਸੀਂ ਵੀ ਇਹੀ ਕੁਛ ਮੰਗਦੇ ਪਰ ਫਰਕ ਅਸੀਂ ਇਕੱਲਾ ਮੰਗਦੇ ਹਾਂ, ਪਿਆਰ ਨਹੀਂ ਕਰਦੇ। ਬਾਬੇ ਧੰਨੇ ਨੇ ਪਹਿਲਾਂ ਪਿਆਰ ਕੀਤਾ, ਭੁੱਖਾ ਬੈਠਾ ਰੱਬ ਮੂਹਰੇ ਜੈਦ ਕੀਤੀ ਵੀ ਇਹ ਟੱਲੀਆਂ ਵਜਾਉਣ ਵਾਲੇ ਤੈਨੂੰ ਛਕਾ ਸਕਦੇ ਆ, ਭੋਗ ਲਵਾ ਸਕਦੇ ਆ। ਉਹ ਤਾਂ ਇਕੱਲਾ ਭੋਗ ਲਵਾਉਂਦੇ ਹੀ ਸੀ, ਛਕਾਉਂਦੇ ਥੋੜ੍ਹੀ ਸੀ। ਭੋਲੇ ਭਾਈ ਮਿਲੇ ਰਗ ਰਾਇਆ ਇਹਨੂੰ ਕੀ ਜੱਟ ਨੂੰ ਪਤਾ ਵੀ ਖਵਾਉਂਦੇ ਨਹੀਂ ਸੀ ਉਹ, ਕਹਿੰਦਾ ਮੈਂ ਖਵਾ ਕੇ ਹਟਣਾ ਤੈਨੂੰ, ਮੈਂ ਵੀ ਨਹੀਂ ਖਾਂਦਾ। ਫਿਰ ਪ੍ਰੇਮ ਕੀਤਾ ਉਹਨੇ ਸਾਡੇ 'ਚ, ਪ੍ਰੇਮ ਨਹੀਂ ਗਾ ਇੰਨਾ ਬਾਬਾ ਜੀ ਧੰਨੇ ਜੀ। ਮੰਗਾਂ ਤਾਂ ਬਥੇਰੀਆਂ, ਮਹਾਰਾਜ ਫਿਰ ਵੀ ਦੇਈ ਜਾਂਦਾ। ਮਹਾਰਾਜ ਕਹਿੰਦੇ ਸੇਵਾ ਥੋੜ੍ਹੀ ਮੰਗਣ ਬਹੁਤਾ, ਸਾਡੀ ਉਨੀ ਸੇਵਾ ਨਹੀਂ ਜਿੰਨਾ ਮੰਗ ਰਹੇ ਹਾਂ। ਅਤੇ ਕਿਤੇ ਝਾਤੀ ਮਾਰ ਗਏ ਜਿੰਨਾ ਮਹਾਰਾਜ ਨੇ ਦਿੱਤਾ ਹੈ ਸਾਨੂੰ ਉਹਨਾਂ ਨਾਲ ਲੈਤੇ ਨੇ ਵਾ ਸਾਡਾ ਹਰੇਕ ਬੰਦੇ ਦਾ, ਸਾਡੇ ਤੋਂ ਲੈ ਕੇ ਤੁਹਾਡੇ ਤੱਕ ਨਾ ਕੋਈ ਸੇਵਾ ਨਾ ਹੋਏਗੀ, ਸੇਵਾ ਨਾ ਨੈਤਰੇ ਜਿੰਨਾ ਉਹਨੇ ਦਿੱਤਾ। ਜੇ ਕਿਤੇ ਸੋਚੀਏ ਮਹਾਰਾਜ ਇੰਨੇ ਜੋਗੇ ਕਿੱਥੇ ਸੀ, ਬਹੁਤਾ ਕਹੀਏ ਬਹੁਤਾ ਹੋਏ। ਅਤੇ ਕਈ ਮੇਰੇ ਵਰਗੇ ਵੀ ਆਹ ਨਹੀਂ ਮੈਨੂੰ ਮਿਲਿਆ ਰੱਬ 'ਤੇ ਗਿਲਾ ਕਰਦੇ, ਜਿਹੜੀਆਂ ਮਿਲੀਆਂ ਦਾਤਾਂ ਉਹਨਾਂ ਦਾ ਸ਼ੁਕਰਾਨਾ ਕਰਿਆ ਕਰ। ਮਹਾਰਾਜ ਕਹਿੰਦੇ ਉਹਦਾ ਸ਼ੁਕਰਾਨਾ ਕਰਿਆ ਕਰ ਜਿਹੜੀਆਂ ਦਿੱਤੀਆਂ, ਜੇ ਇਹ ਵੀ ਨਾ ਹੁੰਦੀਆਂ ਤੇਰੇ ਕੋਲ, ਫਿਰ ਕਈਆਂ ਕੋਲ ਇਹ ਵੀ ਨਹੀਂ ਜਿਹੜੀਆਂ ਤੇਰੇ ਕੋਲ ਦਾਤਾਂ ਨੇ। ਆਓ ਆਪਾਂ ਇਤਿਹਾਸ ਦੀ ਲੜੀ ਦੇ ਵਿੱਚੋਂ ਭਾਈ ਤਾਰੂ ਸਿੰਘ ਦੇ ਇਤਿਹਾਸ ਦੀ ਆਰੰਭਤਾ ਕੀਤੀ ਹੈ ਕੱਲ੍ਹ। ਅਤੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਕਾਰਨ ਇੱਕ ਮੁਸਲਮਾਨ ਰਹੀਮ ਬਖਸ਼ ਦੀ ਧੀ ਬਣਦੀ ਹੈ, ਕਿਉਂਕਿ ਜਿਹੜਾ ਗੁਰੂ ਦਾ ਖਾਲਸਾ ਨਾ ਜਿਹੜਾ ਸਿੱਖ ਆ ਉਹ ਸਾਰੇ ਸੰਸਾਰ ਦੀਆਂ ਧੀਆਂ ਭੈਣਾਂ ਨੂੰ ਮਾਵਾਂ ਨੂੰ ਆਪਣੀਆਂ ਧੀਆਂ ਭੈਣਾਂ ਮਾਵਾਂ ਅਤੇ ਬੱਚੀਆਂ ਜਾਣਦਾ, ਪਰ ਨਾਰੀ ਧੀ ਭੈਣ ਬਖਾਨੇ। ਜਿਹੜਾ ਪਰਉਪਕਾਰ ਹੋਈ ਹੈ ਉਹਨੂੰ ਨਹੀਂ, ਇਹ ਨਹੀਂ ਹੁੰਦਾ ਵੀ ਮੈਂ ਆਪਦੇ 'ਤੇ ਹੀ ਪਰਉਪਕਾਰ ਕਰਨਾ ਜਾਂ ਆਪਦੇ ਦਾ ਹੀ ਭਲਾ ਕਰਨਾ, ਫਿਰ ਪਰਉਪਕਾਰੀ ਕਾਹਦਾ ਹੋਇਆ। ਆਪਦੇ 'ਤੇ ਤਾਂ ਆਪਾਂ ਹਰੇਕ ਘਰ ਆਪਦਾ ਸਵਾਰੀ ਜਾਂਦਾ, ਦੂਜੇ ਦਾ ਕੁਛ ਸਵਾਰੀਏ ਫਿਰ ਗੱਲ ਹੈ। ਮਹਾਰਾਜ ਦੀ ਜਾਨਾ ਵਾ ਮਰਨ ਦੋਹੋਂ ਮੈਂ ਨਾ ਹੀ ਜਾਨ ਪਰਉਪਕਾਰੀ ਆਏ, ਉਹ ਜੰਮਣ ਮਰਨ 'ਚ ਨਹੀਂ ਆਉਂਦੇ, ਆਪਣੇ ਪਰਾਏ 'ਚ ਨਹੀਂ ਆਉਂਦੇ, ਉਹ ਜਿਹੜੇ ਪਰਉਪਕਾਰੀ ਆਉਂਦੇ। ਕਹਿੰਦੀ ਹੀ ਬਣ ਜਿਆ ਕੰਸੀ ਤਾਂਬਾ, ਕਹਿੰਦੀ ਹੀ ਲੌਂਗ ਸਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਪੇਖ ਹਮਾਰੀ। ਅਤੇ ਰਹੀਮ ਬਖਸ਼ਾ ਜਦੋਂ ਉਹਦੀ ਧੀ ਨੂੰ ਸਨਮਾ, ਉਹਦੀ ਧੀ ਦਾ ਨਾਂ ਸੀ ਸਨਮਾ। ਮੈਂ ਕੱਲ੍ਹ ਬੇਨਤੀ ਕੀਤੀ ਸੀ ਵੀ ਇਹ ਰਹੀਮ ਬਖਸ਼ ਪਾਣੀ ਭਰਨ ਦਾ ਕੰਮ ਕਰਦਾ, ਸਨਮਾ ਖੂਹ ਤੋਂ ਪਾਣੀ ਭਰਦੀ ਹੈ, ਆਉਂਦੇ ਨੂੰ ਜਮ੍ਹਾਂ ਕਰਦੀ ਪਾਣੀ, ਇਹ ਮੁਸ਼ਕ 'ਚ ਪਾਉਂਦਾ, ਲੋਕਾਂ ਦੇ ਘੜਿਆਂ 'ਚ ਪਾ ਕੇ ਆਉਂਦਾ, ਆਨਾ ਦੁਆਨਾ ਮਿਲ ਜਾਂਦਾ, ਗੁਜ਼ਾਰਾ ਚੱਲਦਾ, ਘਰ ਦੋਨੇ ਪਿਓ ਧੀ ਨੇ, ਹੋਰ ਕੋਈ ਪਰਿਵਾਰ ਦਾ ਜੀ ਨਹੀਂ, ਇੱਕ ਦੂਜੇ ਦੀ ਜਿੰਦ ਜਾਣਾ। ਬੱਚਿਆਂ 'ਚ ਆਮ ਹੀ ਮਾਪਿਆਂ ਦੀ ਜਾਨ ਵਸਦੀ ਹੁੰਦੀ, ਮਾਪੇ ਆਮ ਹੀ ਬੱਚਿਆਂ ਲਈ ਇਹ ਦੁਆਵਾਂ ਕਰਦੇ ਨੇ। ਮਾਂ ਹੁੰਦੀ ਹੈ ਮਾਂ, ਇਹ ਲੋਕੋ ਕਹਿੰਦੇ ਗੱਲ ਸਿਆਣੇ, ਮਾਵਾਂ ਦੇ ਜੋ ਦਰਦ ਕਲੇਜੇ ਉਹ ਕੋਈ ਬਿਰਲਾ ਜਾਣੇ, ਸਭ ਤੋਂ ਪਹਿਲਾਂ ਸੁੱਖਾ ਸੁੱਖ ਸੁੱਖ ਬੱਚਿਆਂ ਨੂੰ ਕੁੱਖ ਲੈਂਦੀ, ਆਪਣੇ ਸੋਹਣੇ ਫੁੱਲਾਂ ਖਾਤਰ ਉੱਠ ਸੁੱਕਿਓ ਗਿੱਲੇ ਪੈਂਦੀ। ਪਾਰਸ ਬਾਣੀ ਨੇ ਇਹ ਦਿੱਤਾ ਮਾਂ ਨੂੰ ਉੱਤਮ ਦਰਜਾ, ਸਾਰੀ ਉਮਰ ਨਹੀਂ ਲੈਣਾ ਤੇ ਤੋਂ ਮਾਂ ਬਾਪ ਦਾ ਕਰਜ਼ਾ। ਮਾਂ ਬਾਪ ਦੇ ਕਰਜ਼ੇ ਨਹੀਂ ਅਸੀਂ ਸਾਰੀ ਉਮਰ ਲਾ ਸਕਦੇ, ਬੇਸ਼ੱਕ ਅੱਜ ਦੀ ਪੀੜ੍ਹੀ ਭੁੱਲ ਚੁੱਕੀ ਇਹਨਾਂ ਗੱਲਾਂ ਨੂੰ, ਪਰ ਨਹੀਂ ਭੁੱਲਣਾ ਚਾਹੀਦਾ। ਮਹਾਰਾਜ ਨੇ ਗੁਰਬਾਣੀ 'ਚ ਲਿਖਿਆ ਕਹਿੰਦੇ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਨੇ ਵਡੇਰੇ ਤੁਮ ਹੋ ਤਿੰਨ ਸੌ ਝਗੜਤ ਪਾਪ। ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਆਪਦੇ ਪੁੱਤ ਪ੍ਰਿਥਵੀ ਚੰਦ ਨੂੰ, ਕਹਿੰਦੇ ਪੁੱਤਰਾ ਕਿਉਂ ਬੋਲ ਕਬੋਲ ਬੋਲਦਾ, ਮਾਂ ਬਾਪ ਨਾਲ ਝਗੜਨਾ, ਕੌੜੇ ਬੋਲ ਬੋਲਣੇ, ਉੱਚਾ ਨੀਵਾਂ ਕਹਿਣਾ, ਇਹ ਪਾਪ ਆ। ਇਹ ਗੁਰਬਾਣੀ 'ਚ ਲਿਖਤਾ ਮਹਾਰਾਜ ਨੇ, ਮੇਰੇ ਵਰਗੇ ਦਾ ਲਿਖਿਆ ਹੁੰਦਾ ਭਾਵੇਂ ਨਾ ਮੰਨੀਏ। ਇਹਦਾ ਮਤਲਬ ਵੀ ਸਾਨੂੰ ਮਾਂ ਬਾਪ, ਮਹਾਰਾਜ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ, ਆਪਣੇ ਆਪ ਨੂੰ ਰੱਬ ਲਿਖਣ ਤੋਂ ਪਹਿਲਾਂ ਮਹਾਰਾਜ ਨੇ ਕਿਹਾ ਤੇਰਾ ਰੱਬ ਮਾਂ ਬਾਪ ਨੇ, ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਹੈ।

ਨਹੀਂ ਹੈ ਕਿ ਪਹੀਏ ਨਾਲ ਚੱਲਦੀ ਗੱਡੀ ਏ ਦਸਤੂਰ ਨਿਆਰਾ। ਮਾਂ ਮੇਰੀ ਨੇ ਲਾਡਲ ਦਾ ਇਹ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਸਾਡੀ ਜ਼ਿੰਦਗੀ 'ਚ ਸਾਡੇ ਮਾਂ ਬਾਪ ਦਾ ਬੜਾ ਵੱਡਾ ਰੋਲ ਆ। ਆਓ ਇਹ ਬਾਪੂ ਰਹੀਮ ਬਖਸ਼ਾ ਬਾਪ ਦੀ ਧੀ ਦਾ ਤਰਲਾ ਪਾਉਣ ਵਾਸਤੇ ਪੱਟੀ ਗਿਆ ਜਾਫਰ ਬੇਗ ਕੋਲੇ, ਉਹਦੇ ਛਪਾਹੀਆਂ ਨੇ ਨਾ ਵੜਨ ਦਿੱਤਾ। ਇਹ ਜਲੰਧਰ ਗਿਆ, ਉੱਥੇ ਨਾ ਸੁਣੀ ਗਈ, ਇਹ ਲਾਹੌਰ ਗਿਆ ਦਰਬਾਰ ਦੇ ਵਿੱਚ ਜ਼ਕਰੀਏ ਖਾਨ ਕੋਲੇ, ਫਰਿਆਦੀ ਬਣ ਕੇ ਗਿਆ ਵੀ ਮੇਰੀ ਧੀ ਮੈਨੂੰ ਵਾਪਸ ਕੀਤੀ ਜਾਵੇ। ਪੱਟੀ ਦਾ ਚੌਧਰੀ ਜਾਫਰ ਬੇਗ ਧੱਕੇ ਨਾਲ ਮੇਰੀ ਧੀ ਨੂੰ ਉਠਾ ਕੇ ਲੈ ਗਿਆ ਖੂਹ ਤੋਂ ਪਾਣੀ ਭਰਦੀ ਨੂੰ। ਪਰ ਇਹਦੀ ਕਿਹਨੇ ਸੁਣਨੀ ਸੀ ਗਰੀਬ ਦੀ? ਤੇ ਜ਼ਕਰੀਆ ਖਾਨ ਸਗੋਂ ਕਹਿੰਦਾ ਵੀ ਜੇ ਜਾਫਰ ਬੇਗ ਤੇਰਾ ਦਮਾਦ ਬਣਦਾ, ਜਵਾਈ ਬਣਦਾ, ਤੇਰੀ ਧੀ ਨਾਲ ਨਿਕਾਹ ਕਰਾਉਂਦਾ, ਤੇ ਇਦੂ ਵੱਡੀ ਖੁਸ਼ੀ ਤੈਨੂੰ ਕਿਹੜੀ ਹੋ ਸਕਦੀ? ਤੇ ਇਹਨੇ ਤਰਲਾ ਪਾਇਆ, ਕਹਿੰਦਾ ਮੇਰੀ ਧੀ 16 ਸਾਲ ਦੀ 18 ਸਾਲ ਦੀ ਹੈ, ਉਹ 65-75 ਸਾਲ ਦਾ ਬੁੱਢਾ, ਜਿਹੜੇ ਵਿਆਹ ਹੈ ਨਾ, ਵਿਆਹ ਧੱਕੇ ਨਾਲ ਨਹੀਂ ਹੁੰਦੇ, ਧੀਆਂ ਚੁੱਕ ਕੇ ਨਹੀਂ ਤੋਰੀਆਂ ਜਾਂਦੀਆਂ, ਧੀਆਂ ਨੂੰ ਸ਼ਗਨਾਂ ਬਿਹਾਰਾਂ ਨਾਲ ਘਰੇ ਤੋਰਿਆ ਜਾਵੇ ਤਾਂ ਧੀ ਦਾ ਅਤੇ ਮਾਪੇ ਦਾ ਜਿਹੜਾ ਮਨ ਸ਼ਾਂਤ ਹੁੰਦਾ, ਖੁਸ਼ ਹੁੰਦਾ। ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਵਿਛੜੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ, ਇਹਨਾਂ ਲਈ ਤਾਂ ਦੁਆਵਾਂ ਮੰਗਦੇ ਆ ਮਾਪੇ। ਬਾਬਲ ਨੂੰ ਇਹ ਰਾਜਾ ਆਖੇ, ਮਾਂ ਨੂੰ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ, ਧੀ ਕਦੇ ਨਾ ਜਰਦੀ, ਸਾਰੀ ਉਮਰ ਹੀ ਪਾਰਸ ਰਹਿੰਦੀ, ਮਾਪੇ ਮਾਪੇ ਕਰਦੀ। ਆਓ ਜਦੋਂ ਇਹਨੂੰ ਜ਼ਕਰੀਆ ਖਾਨ ਨੇ ਕਿਹਾ ਵੀ ਇਹ ਬੁੱਢਾ ਬੜਾ ਰੌਲਾ ਪਾਉਂਦਾ, ਸਿਪਾਹੀਆਂ ਨੂੰ ਕਿਹਾ ਧੱਕੇ ਮਾਰ ਕੇ ਬਾਹਰ ਕੱਢ ਦਿਓ ਇਹ ਬੁੱਢੇ ਨੂੰ, ਦਰ ਦਰ ਧੱਕੇ ਖਾਂਵਦਾ ਰਹੀਮ ਵਿਚਾਰਾ ਕਿਸੇ ਪਾਸੇ ਨਾ ਚੱਲਿਆ ਸੀ ਉਸਦਾ ਚਾਰਾ, ਸੀਨੇ ਦੇ ਵਿੱਚ ਦਰਦ ਹੈ ਕਸ਼ਮਤ ਦਾ ਮਾਰਾ। ਖਾਨ ਜ਼ਕਰੀਆ ਬੋਲਿਆ ਕੌੜਾ ਤੇ ਭਾਰਾ, ਬਾਹਰ ਬੁੱਢੇ ਨੂੰ ਕੱਢ ਦਿਓ ਕਰ ਦਿੱਤਾ ਇਸ਼ਾਰਾ, ਖਾਲੀ ਮੁੜਿਆ ਪਾਰਸਾ ਕਸਮਤ ਦਾ ਮਾਰਾ। ਆਓ ਜਿਵੇਂ ਬੁੱਢੇ ਨੂੰ ਜ਼ਕਰੀਆ ਖਾਨ ਕਹਿੰਦਾ ਵੀ ਇਹਨੂੰ ਧੱਕੇ ਮਾਰ ਕੇ ਕੱਢ ਦਿਓ ਕਚਹਿਰੀ ਦੇ ਵਿੱਚੋਂ ਸਾਥੀ ਹੈ।

ਇਹ ਰਹੀਮ ਬਖਸ਼ ਇਹਨੇ ਤਰਲਾ ਧਰਮ ਦਾ ਵੀ ਪਾਇਆ ਨਾਲੇ ਨਾਲ, ਧੀ ਦਾ ਤਾਂ ਤਰਲਾ ਪਾ ਹੀ ਰਿਹਾ ਅਤੇ ਨਾਲ ਇਹ ਵੀ ਕਹਿ ਰਿਹਾ ਵੀ ਮੈਂ ਤੁਹਾਡੇ ਧਰਮ ਦਾ ਬੰਦਾ ਹਾਂ, ਮੈਂ ਵੀ ਇਸਲਾਮ ਨੂੰ ਮੰਨਣ ਵਾਲਾ ਏ। ਇੱਕ ਤਾਂ ਹੁੰਦਾ ਨਾ ਵੀ ਧਰਮ ਦੇ ਨਾਂ 'ਤੇ ਬੰਦਾ ਵਿਰੋਧ ਕਰਦਾ ਇੱਕ ਦੂਜੇ ਦਾ, ਖਾਸ ਕਰਕੇ ਮੁਗਲ ਲੋਕਾਂ ਦਾ, ਮੁਗਲ ਬਾਦਸ਼ਾਹ ਦਾ ਇਹੀ ਕੰਮ ਰਿਹਾ ਵੀ ਜਿਹੜੇ ਹਿੰਦੂ ਇਹਨਾਂ 'ਤੇ ਅੱਤਿਆਚਾਰ ਕਰਨੇ, ਜਿਹੜਾ ਔਰੰਗਜ਼ੇਬ ਸੀ ਉਹ ਧਰਮ ਦਾ ਕਰਕੇ ਅੱਤਿਆਚਾਰ ਕਰ ਰਿਹਾ ਸੀ ਨਾ, ਉਹਨੇ ਹਿੰਦੂ, ਉਹਨੂੰ ਬ੍ਰਾਹਮਣ, ਉਹਨੂੰ ਇਹ ਹਿੰਦੂ ਧਰਮ ਚੰਗਾ ਨਹੀਂ ਸੀ ਲੱਗ ਰਿਹਾ, ਉਹ ਕਹਿੰਦਾ ਸੀ ਮੈਂ ਇਸਲਾਮ ਵਿੱਚ ਲੈ ਕੇ ਆਉਣੇ ਆ ਸਾਰੇ। ਉਹਨੇ ਆਪਦੇ ਸਾਧੂ ਇਤਫਾਕ ਖਾਨ ਨੂੰ ਕਸ਼ਮੀਰ ਦਾ ਗਵਰਨਰ ਲਾ ਕੇ ਪਹਿਲਾਂ ਕਸ਼ਮੀਰ ਤੋਂ ਜ਼ੁਲਮ ਕਰਨੇ ਸ਼ੁਰੂ ਕੀਤੇ। ਜਿੰਨੇ ਵੀ ਲਾਹੌਰ ਦਰਬਾਰ ਜਾਂ ਦਿੱਲੀ ਦਰਬਾਰ 'ਤੇ ਮੁਗਲ ਸਮਰਾਟ ਬੈਠੇ ਹੈ, ਇਹਨਾਂ ਦੇ ਧਰਮ ਦੇ ਨਾਂ 'ਤੇ, ਜਹਾਦ ਦੇ ਨਾਂ 'ਤੇ ਲੋਕਾਂ ਨੂੰ ਮਗਰ ਲਾਇਆ। ਇਹਨਾਂ ਨੇ ਇਹ ਕਿਹਾ ਵੀ ਅੱਲਾਹ ਤਾਲਾ ਬੜਾ ਖੁਸ਼ ਹੋਵੇਗਾ ਜੇ ਤੁਸੀਂ ਹਿੰਦੂਆਂ ਅਤੇ ਸਿੱਖਾਂ ਨੂੰ ਖਤਮ ਕਰਕੇ ਇਸਲਾਮ ਧਰਮ ਦੇ ਵਿੱਚ ਲੈ ਆਵੋ। ਅਤੇ ਜਿੰਨੇ ਵੀ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ ਅਤੇ ਲਾਲਚ ਦਿੱਤੇ ਜਾਂਦੇ ਸੀ ਵੀ ਇਸਲਾਮ ਕਬੂਲ ਕਰ ਲਓ। ਇੱਕ ਬੇਨਤੀ ਕਰਦੇ ਵਾਂ ਵੀ ਬਾਬੇ ਸ਼ੇਖ ਫਰੀਦ ਜੀ ਦੀ ਵੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਤਾਂ ਉਹ ਵੀ ਇਸਲਾਮੀ ਸੀ, ਮੀਆਂ ਮੀਰ ਜੀ ਵੀ ਇਸਲਾਮੀ ਸੀ, ਭਾਈ ਮਰਦਾਨਾ ਜੀ ਵੀ ਇਸਲਾਮ ਦੇ ਵਿੱਚ ਸੀ, ਕਿਉਂ ਇੱਕ ਨਹੀਂ ਪੀਰ ਬੁੱਧੂ ਸ਼ਾਹ ਵਰਗੇ, ਗਨੀ ਖਾਂ ਨਬੀ ਖਾਂ ਵਰਗੇ, ਪਤਾ ਨਹੀਂ ਕਿੰਨੇ ਇਸਲਾਮੀ ਲੋਕ ਜਿਹੜੇ ਮਹਾਰਾਜ ਦੇ ਚਰਨਾਂ ਕਮਲਾਂ ਦੇ ਭੌਰੇ ਬਣੇ। ਚਾਹੇ ਅੱਲਾਹ ਕਹਿ ਲਈਏ, ਚਾਹੇ ਖੁਦਾ ਕਹਿ ਲਈਏ, ਚਾਹੇ ਰੱਬ ਕਹਿ ਲਈਏ, ਚਾਹੇ ਪਰਮਾਤਮਾ ਕਹਿ ਲਈਏ, ਚਾਹੇ ਠਾਕਰ ਕਹਿ ਲਈਏ, ਚਾਹੇ ਮਾਧੋ ਕਹਿ ਲਈਏ, ਚਾਹੇ ਮਰਾਰੀ ਕਾਲ ਕਹਿ ਲਈਏ, ਸਾਰੇ ਰੱਬ ਦੇ ਨਾਮ ਆ। ਏਕ ਹੈ, ਅਨੇਕ ਹੈ, ਫਿਰ ਏਕ ਹੈ। ਜਾਪ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਰੱਬ ਇੱਕੋ ਹੀ ਆ, ਉਹਦੇ ਨਾਮ ਅਨੇਕਾਂ ਨੇ, ਅਤੇ ਅਨੇਕਾਂ ਨਾਮ ਤੋਂ ਫਿਰ ਇੱਕ ਆ ਉਹ, ਸਭਨਾ ਜੀਆਂ ਕਾ ਇੱਕਦਾ ਤਾਂ ਸੋ ਮੈਂ ਵਿਸਰਨਾ ਜਾਈ। ਪੰਜੇ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਵੀ ਏਕੇ ਦੀ ਪਰਿਭਾਸ਼ਾ ਕੀ ਹੈ, ਇੱਕ ਓਅੰਕਾਰ, ਏਕੇ ਤੋਂ ਗੁਰਬਾਣੀ ਆਰੰਭ ਕੀਤੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਇੱਕੋ ਰੱਬ ਹੈ, ਚਾਹੇ ਕੋਈ ਉਹਨੂੰ ਅੱਲਾਹ ਕਹਿੰਦਾ, ਖੁਦਾ ਕਹਿੰਦਾ, ਉਹ ਇੱਕੋ ਹੀ ਰੱਬ ਆ ਅਤੇ ਇੱਕੋ ਹੀ ਰੱਬ ਦੀ ਜੋਤ ਆ ਸਾਰਿਆਂ ਦੇ ਵਿੱਚ। ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜੱਗ ਮੈਂ ਆਇਆ, ਸਾਰਾ ਜਿੱਕੋ ਜੋਤ ਆ। ਮਹਾਰਾਜ ਦੀ ਜੋਤ ਸਾਰਿਆਂ ਦੇ ਵਿੱਚ ਬੋਲ ਰਹੀ ਆ। ਸਰੀਰ ਅਲੱਗ ਅਲੱਗ ਆ, ਭਿੰਨ ਭਿੰਨਾ ਰੰਗ ਰੂਪ, ਭਿੰਨ ਭਿੰਨੇ ਨੈ ਨਕਸ਼, ਭਿੰਨ ਭਿੰਨਾ, ਪਰ ਜੋਤ ਇੱਕੋ ਹੀ ਆ। ਮਹਾਰਾਜ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ ਅੱਗੇ ਜਾਤ ਨਾ ਹੇ। ਇਹਨੇ ਆਪਣੇ ਧਰਮ ਦਾ ਵੀ ਵਾਸਤਾ ਪਾਇਆ, ਤਰਲਾ ਪਾਇਆ, ਕਹਿੰਦਾ ਮੈਂ ਸਲਾਮੀ ਹਾਂ, ਮੈਂ ਵੀ ਤੁਹਾਡੇ ਧਰਮ ਦਾ ਹਾਂ। ਤੁਸੀਂ ਆਪਦੇ ਧਰਮ ਦੇ ਲੋਕਾਂ 'ਤੇ ਅੱਤਿਆਚਾਰ 'ਤੇ ਜ਼ੁਲਮ ਕਮਾ ਰਹੇ ਹੋ, ਅੱਲਾਹ ਖੁਦਾ ਤੁਹਾਨੂੰ ਆਫ ਨਹੀਂ ਕਰੇਗਾ, ਖੁਦਾ ਦੀ ਕਚਹਿਰੀ ਵਿੱਚ ਤੁਹਾਨੂੰ ਹਿਸਾਬ ਕਿਤਾਬ ਦੇਣਾ ਪੈਣਾ ਇਹ। ਅਤੇ ਇਹਦੀ ਇੱਕ ਵੀ ਨਾ ਸੁਣੀ। ਜਿਹੜੇ ਲੋਕ ਆਪਣੇ ਆਪ ਨੂੰ ਬਾਹਲੇ ਧਰਮੀ ਸਮਝਦੇ ਹੁਣ, ਉਹ ਧਰਮੀ ਹੁੰਦੇ ਅਸਲ ਵਿੱਚ। ਧਰਮ ਇਕੱਲਾ ਪਹਿਰਾਵੇ ਦੇ ਨਾਲ ਨਹੀਂ ਮਿਲਦਾ, ਕਿਉਂਕਿ ਗਲੀ ਜਿਨ੍ਹਾਂ 'ਚ ਪਮਾਲੀਆਂ ਲੋਟੇ ਹੱਥ ਨਵਾਗ, ਹਰ ਕਹਿ ਸੰਤ ਨਾ ਆਖੀਐ ਬਨਾਰਸ ਕੇ ਠੱਗ। ਧਰਮ ਇਕੱਲਾ ਪਹਿਰਾਵੇ ਦਾ ਨਹੀਂ ਹੁੰਦਾ, ਧਰਮ ਇਕੱਲਾ ਕਹਿਣ ਦਾ ਨਹੀਂ ਹੁੰਦਾ, ਧਰਮ ਪੰਖ ਕਰ ਉੱਡ ਰਿਹਾ, ਧਰਮ ਬੰਦਾ ਅੰਦਰੋਂ ਨਵਾਉਂਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਆਪਾਂ ਚਰਨਾਂ 'ਚ ਨਿੱਤ ਅਰਦਾਸ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਜੀ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ। ਇਹ ਭਾਈ ਤਾਰੂ ਸਿੰਘ ਦੀ ਅਰਦਾਸ ਆ, ਉਹਨਾਂ ਨੂੰ ਨਿੱਤ ਚੇਤੇ ਕਰਦੇ ਹਾਂ ਪਰਦਾਸ ਦੇ ਵਿੱਚ। ਧਰਮ ਤੋਂ ਨਹੀਂ ਹਾਰੇ ਸਿੱਖ, ਆਪਾਂ ਨਿੱਤ ਅਰਦਾਸ ਵਿੱਚ ਚੇਤੇ ਕਰਦੇ ਹਾਂ, ਧਰਮ ਨਹੀਂ ਹਾਰਿਆ। ਉਹਨਾਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ਼੍ਰੀ ਵਾਹਿਗੁਰੂ, ਆਪਾਂ ਹਰ ਰੋਜ਼ ਕਹਿੰਦੇ ਹਾਂ, ਚੇਤੇ ਕਰਦੇ ਹਾਂ। ਇਹ ਰਹੀਮ ਬਖਸ਼ੀ, ਰਹੀਮ ਬਖਸ਼ ਦੀ ਕੋਈ ਫਰਿਆਦ ਨਾ ਸੁਣੀ ਗਈ, ਰੋ ਰੋ ਰੱਬ ਨੂੰ ਆਖਦਾ ਰਹੀਮ ਵਿਚਾਰਾ। ਫਿਰ ਕਹਿੰਦੇ ਇੱਕ ਰੱਬ ਦੇ ਰੱਬ 'ਤੇ ਰਹਿ ਜਾਂਦੀ ਗੱਲ, ਜਦੋਂ ਸਾਰੇ ਪਾਸੇ ਠੋਕਰਾਂ ਵੱਜਣ ਨਾ, ਕੋਈ ਦਰਵਾਜ਼ਾ ਖੁੱਲ੍ਹਾ ਨਾ ਦਿਸੇ, ਫਿਰ ਇੱਕੋ ਦਰਵਾਜ਼ਾ ਰਹਿ ਜਾਂਦਾ, ਉਹ ਆ ਸੱਚ ਦਾ ਦਰਵਾਜ਼ਾ। ਰੋ ਰੋ ਰੱਬ ਨੂੰ ਆਖਦਾ ਰਹੀਮ ਵਿਚਾਰਾ, ਜ਼ੁਲਮ ਮੇਰੇ 'ਤੇ ਦਾਤਿਆ ਹੈ ਹੋਇਆ ਭਾਰਾ, ਤੇਰੇ ਵਾਜੋਂ ਦੱਸਦਾ ਹੈ ਕੌਣ ਸਹਾਰਾ। ਕਹਿੰਦਾ ਪਾਤਸ਼ਾਹ ਤੇਰੇ ਵਾਜੋਂ ਹੁਣ ਕੌਣ ਸਹਾਰਾ। ਅਤੇ ਰਹੀਮ ਬਖਸ਼ ਆਉਂਦਾ, ਉਹਦੇ ਪੈਰ ਥਰਕ ਰਹੇ ਨੇ, ਜਦੋਂ ਲਾਹੌਰ ਦਰਬਾਰ ਦੇ ਵਿੱਚੋਂ ਧੱਕੇ ਵੱਜੇ ਹੈ, ਪੈਰ ਥੜ ਥੜਾ ਰਹੇ ਆ, ਧਰਤੀ ਵੇਲ ਨਹੀਂ ਦਿੰਦੀ, ਇਹ ਸਮਾਨ ਫੜਦਾ ਨਜ਼ਰੀ ਆਉਂਦਾ। ਰਸਤੇ ਵਿੱਚ ਇੱਕ ਖੂਹ ਆਇਆ ਅਤੇ ਰਹੀਮ ਬਖਸ਼ ਨੇ ਸੋਚਿਆ ਮਣਾ
ਇਦੋਂ ਤਾਂ ਮੈਂ ਖੂਹ 'ਚ ਛਾਲ ਮਾਰ ਕੇ ਆਪਦੀ ਜਾਨ ਦੇ ਦੇਵਾਂ, ਧੀ ਦੇ ਵਿਛੋੜੇ ਦੇ ਦਰਦ ਨਾਲੋਂ ਮੌਤ ਚੰਗੀ ਹੈ, ਕਿਉਂਕਿ ਵਿਛੋੜਾ ਨਿੱਤ ਦੀ ਮੌਤ ਹੈ ਅਤੇ ਮੌਤ ਇੱਕ ਦਿਨ ਆ ਕੇ ਹੀ ਸਰ ਜਾਂਦਾ, ਕੰਮ ਨਿਬੜ ਜਾਂਦਾ। ਇਹਨੇ ਮਨ ਬਣਾਇਆ ਵੀ ਮੈਂ ਖੂਹ ਟੋਬੇ 'ਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰਦੇ ਹਾਂ, ਕੋਈ ਰੱਬ ਦਾ ਬੰਦਾ, ਕੋਈ ਪਰਮੇਸ਼ਰ ਦਾ ਬੰਦਾ ਦੇਖ ਰਿਹਾ, ਉਹਨੇ ਆਵਾਜ਼ ਮਾਰੀ, ਬਾਬਾ ਕੀ ਕਰਦਾ, ਕੀ ਸੋਚਦਾ। ਕਈ ਵਾਰੀ ਬੰਦੇ ਦੇ ਚਿਹਰਿਆਂ ਤੋਂ ਪੜਿਆ ਜਾਂਦਾ ਵੀ ਇਹ ਬੰਦਾ ਦੁਖੀ ਹੈ, ਆਹ ਬੰਦਾ ਖੁਸ਼ ਹੈ ਜਾਂ ਨਾਰਾਜ਼ ਹੈ। ਸਾਡੇ ਚਿਹਰੇ, ਸਾਡੇ ਨੈਣ ਨਕਸ਼, ਸਾਡੇ ਹਾਵ ਭਾਵ, ਸਾਡੀਆਂ ਬੋਲੀਆਂ ਹੋਈਆਂ ਗੱਲਾਂ ਬਾਤਾਂ ਸਾਡੇ ਦਿਲ ਦੇ ਦਰਦ ਅੰਦਰੋਂ ਬਿਆਨ ਕਰ ਜਾਂਦੇ ਆ। ਉਹ ਦੇਖਿਆ ਰਾਈ ਨੇ ਵੀ ਬਜ਼ੁਰਗ ਬੜਾ ਕਿਸ਼ਵਤ ਦਾ ਮਾਰਾ ਏ ਅਤੇ ਬੜਾ ਡਾਢਾ ਵੱਡਾ ਦੁੱਖ ਲੱਗਿਆ, ਖੂਹ ਦੇ ਨੇੜੇ ਗੇੜੇ ਦੇ ਰਿਹਾ ਵੀ ਇਹ ਜ਼ਰੂਰ ਮਰਨ ਲਈ ਮਜਬੂਰ ਹੋਇਆ। ਕਈ ਬੰਦੇ ਮਜਬੂਰ ਹੋ ਜਾਂਦੇ ਆ। ਇਹਨੇ ਆਵਾਜ਼ ਮਾਰੀ, ਬਾਬਾ ਕੀ ਗੱਲ ਆ, ਕਿਉਂ ਖੂਹ ਦੇ ਨੇੜੇ ਗੇੜੇ ਦੇ ਰਿਹਾ? ਅਤੇ ਰਹੀਮ ਬਖਸ਼ ਉਹ ਰਾਹੀ ਨੂੰ ਕਹਿੰਦਾ, ਭਰਾਵਾ ਵੀ ਆਹ ਮੇਰੀ ਦਾਸਤਾਨ ਆ, ਆਹ ਮੇਰਾ ਦੁੱਖ ਹੈ, ਮੈਂ ਛਾਲ ਮਾਰਨੀ ਚਾਹੁੰਦਾ, ਮਰਨਾ ਚਾਹੁੰਦਾ ਇਹ ਖੂਹ ਵਿੱਚ ਡਿੱਗ ਕੇ। ਮੇਰੇ ਲਈ ਸਾਰੀ ਦੁਨੀਆ ਦੇ ਦਰ ਬੰਦ ਹੋ ਗਏ ਹੈ, ਅਤੇ ਜਦੋਂ ਪਰਜਾ ਦੁਖੀ ਹੋਵੇ, ਜਿਹੜਾ ਪਰਜਾ ਦਾ ਹਾਕਮ ਆ, ਉਹਦਾ ਫਰਜ਼ ਬਣਦਾ ਵੀ ਉਹ ਪਰਜਾ ਦੀ ਮਦਦ ਕਰੇ। ਅਤੇ ਇੱਥੇ ਹਾਕਮੀ ਕਸਾਈ ਬਣੇ ਹੋਏ ਆ, ਇੱਥੇ ਸ਼ੇਰਾਂ ਦਾ ਰੂਪ ਧਾਰ ਲਿਆ ਇਹਨਾਂ ਨੇ, ਬਾੜਾ ਖੇਤਾਂ ਨੂੰ ਖਾਂਦੀਆਂ ਏ, ਖੂਨ ਚਿੱਟੇ ਹੋ ਗਏ ਆ, ਜਿਨ੍ਹਾਂ ਨੇ ਰਾਖੀ ਕਰਨੀ ਪਰਜਾ ਦੀ ਉਹੀ ਪਰਜਾ 'ਤੇ ਜ਼ੁਲਮ ਕਰ ਰਹੇ ਨੇ। ਅਤੇ ਮੈਂ ਜ਼ਿੰਦਗੀ 'ਚ ਜਿਉਂ ਕੇ ਕੀ ਰਹਿਣਾ, ਮੇਰੇ ਲਈ ਸਾਰੇ ਦਰਵਾਜ਼ੇ ਬੰਦ ਹੋ ਗਏ। ਉਹ ਕਹਿੰਦਾ, ਨਹੀਂ ਬਜ਼ੁਰਗਾ, ਹਾਲੇ ਇੱਕ ਦਰਵਾਜ਼ਾ ਖੁੱਲ੍ਹਾ। ਦੁਨੀਆਂ ਦੇ ਦਰਵਾਜ਼ੇ ਸਾਰੀ ਦੁਨੀਆਂ ਦੇ ਬੰਦ ਹੋ ਜਾਣ, ਪਰ ਗੁਰੂ ਨਾਨਕ ਦੇਵ ਮਹਾਰਾਜ ਦਾ ਘਰ ਸਾਰਿਆਂ ਲਈ ਖੁੱਲ੍ਹਾ ਹੁੰਦਾ। ਉਹ ਧੱਕੇ ਖਾ ਕੇ ਜਿਵੇਂ ਰਹੀਮ ਬਖਸ਼ ਵਿਚਾਰਾ ਰੁਲਦਾ ਖੁੱਲ੍ਹਦਾ ਪੁੱਲੇ ਪਿੰਡ ਵੱਲ ਨੂੰ ਰਵਾਨਾ ਹੁੰਦਾ ਸਾਥੀ ਹੀ।

ਰਹੀਮ ਬਖਸ਼ ਜਦੋਂ ਦੱਸ ਪਈ ਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਦੇ ਘਰ ਦੀ ਵੀ ਖਾਲਸੇ ਦਾ ਜਿਹੜਾ ਧਾਰਾ ਹੈ ਬਾਜਾਂ ਵਾਲੇ ਪਾਤਸ਼ਾਹ ਦਾ ਜਿਹੜਾ ਪੰਥ ਆ ਉਹ ਹਲੇ ਜਿਉਂਦਾ ਹੈ, ਖਾਲਸੇ ਦਾ ਦਰਵਾਜ਼ਾ ਹਲੇ ਖੁੱਲ੍ਹਾ ਸਾਰੀ ਦੁਨੀਆ ਲਈ, ਕੁਝ ਮਨ ਨੂੰ ਧਰਵਾਸਾ ਆਇਆ। ਇਹ ਰਾਹੀ ਨੇ ਦੱਸਿਆ ਵੀ ਜਿਹੜੇ ਬਾਗੀ ਸਿੰਘ ਨੇ, ਖਾੜਕੂ ਸਿੰਘ ਆ, ਸਰਕਾਰਾਂ ਨਾਲ ਮੱਥੇ ਲਾਉਣ ਵਾਲੇ, ਜ਼ੁਲਮ ਨੂੰ ਠੱਲ ਪਾਉਣ ਵਾਲੇ, ਉਹ ਜੰਗਲਾਂ 'ਚ ਰਹਿੰਦੇ ਹੈ ਅਤੇ ਉਹਨਾਂ ਦਾ ਪਤਾ ਟਿਕਾਣਾ ਭਾਈ ਤਾਰੂ ਸਿੰਘ ਪੂਲੇ ਵਾਲੇ ਨੂੰ ਪਤਾ। ਆਓ ਰਹਿੰਦੇ ਹੋਏ ਇਤਿਹਾਸ ਦੀ ਸੇਵਾ ਕੱਲ੍ਹ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਇੱਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਗੁਰੂ ਸਾਹਿਬ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਬਖਸ਼ਣ, ਅੱਗੇ ਤੋਂ ਸਮਤਦੇ ਹਨ ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ। ਗੁਰੂ ਵਡੇਜਾਂ ਗੁਰ ਇਤਿਹਾਸ ਕਹਿਣ ਦੀਆਂ ਦਾਤਾਂ ਬਖਸ਼ਦੇ ਰਹਿਣ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਸਭਾਵਾਂ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਹੋਣ, ਦਰੋਂ ਘਰੋਂ ਗੁਰਸਿੱਖੀ ਜੀ।

ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕੈ ਗੁਰੂ ਨਾਨਕ ਨਹੀਂ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ।

ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਦਿਆਈਐ ਜਿਨ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਵਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਰਾਈ ਤੇਗ ਬਾਹੀ ਦੇਖ ਕੇ ਡਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਦੇ ਚੜ੍ਹੇ ਤਾਂ ਨਾਰਿਆਂ ਨਾ ਚਰਾਏਗਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਰ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੂੰਗੇ ਜੁਗੋਂ ਜੁਗੇ ਅਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਾਤ ਪਾਤਾ ਰਾਖਾ ਵਾਹਿਗੁਰੂ। ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰਮਤਿ ਵਿਚਾਰਾਂ ਹੋਈਆਂ ਢਾਡੀ ਜਥੇ ਨੇ ਹਾਜ਼ਰੀ ਭਰੀ ਸੱਚੇ ਪਾਤਸ਼ਾਹ ਜੀ ਛੇ ਪੌੜੀਆਂ ਨੂੰ ਸਭ ਜੀ ਦੇ ਪਾਠ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਸਤਿਗੁਰੂ ਜੀ ਅੱਖਰ ਵਾਧਾ ਘਾਟਾ ਪੁੱਤਿੰਗ ਮਾਫ਼ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾ ਰਾਹੀਆਂ ਸੰਗਤਾਂ ਦਿਆਂ ਹਿਰਦਿਆਂ ਦੇ ਵਸਾਵਣਾ ਕਦਮ ਕਦਮ ਲੇਖੇ ਲਾਉਣੇ ਤਿਲ ਫਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਇਸ ਵੇਲੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅੱਖਰ ਵਾਧਾ ਘਾਟਾ ਪੁੱਤਿੰਗ ਮਾਫ਼ ਕਰਨਾ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾਹ ਬਖਸ਼ ਕੇ ਕਰਤਾਰ ਕਰੋ ਜੀ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਿਰਾ ਆ ਗਿਆ ਭਈ ਅਕਾਲ ਕੀ ਤਬ ਚਲਾਇਓ ਬੰਤ ਸਭ ਸਿੱਖਣ ਕੋ

ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਵੜੇ ਸੰਭਾਲੀ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣਾ ਸਿਸੜੀਆਂ ਜੋ ਹੋਵੇ ਸਭ ਸੁਮੇਲ।

ਕਰ ਕਰਤੇ ਕੀਮਤ ਹੋਏ ਸੋ ਕਰਨਾ ਕਬਰਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ ਚਿੱਤੀ ਵਾਰੀ ਮਾਹ ਹੋਆ ਸੂਰਜ ਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਓ

ਸਭ ਮੈਂ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅੰਧਿਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰੰਗ ਕੋ ਹੋਏ ਜਾਤੇ ਤੇਰੇ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਵੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਨਿਰ ਮੰਡਲ ਮੰਡਾ ਦੇ ਕਰ ਸਾਧੂ ਅੰਜਲੀ ਪੁਨ ਵੱਡਾ ਰੇ ਕਰ ਡੰਡੌਤ ਪੁਨ ਵੱਡਾ ਰੇ ਰਹਾਓ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹੋਮੇ ਕੰਡਾ

ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨਤੀ ਸੁਣੋ ਮੇਰੇ ਨੀਤਾ, ਸੰਤ ਪਹਿਲ ਕੀ ਬੇਲਾ, ਇਹ ਹਾਂ ਖਾਟ ਚਲੋ ਹਰ ਲਾਹਾ, ਆ ਗਿਆ ਬਸਨ ਸੁਹੇਲਾ, ਔਦ ਕਟਹਿ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾਰ ਸਵਾਰੇ ਰਹਾਉ, ਇਹ ਸੰਸਾਰ ਵਿਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਪਿਆਵੈ, ਇਹੋ ਰਸ ਅਕਥ ਕਥਾ ਤਿਨ ਜਾਨੀ।

ਤੁਧਿਆਗੇ ਅਰਦਾਸ ਹਮਾਰੀ।

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ ਫਿਰ ਰੰਗਰ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦਰੋਂ ਸਿਮਰਾਂ ਸ੍ਰੀ ਹਰ ਰਾਇ ਸ਼੍ਰੀ ਹਰਿ ਕ੍ਰਿਸ਼ਨ ਦਿਆਈਐ ਜਹ ਡਿਠੇ ਸਭ ਦੁਖ ਜਾਇ ਤੀਕ ਬਹਾਦਰ ਸਿਮਰਿਆ ਕਰਨੋਂ ਦਿਆਵਾ ਧਾਈ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਕੂਟਾਨ ਕੂਟ ਧੰਨਵਾਦ ਸੱਚੇ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਤੋਂ ਆਪ ਜੀ ਆਪਣੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੇ

ਘਰ ਪਰਿਵਾਰਾਂ ਵਿਖੇ ਸੁਖ ਸ਼ਾਂਤੀ ਪ੍ਰਦਾਨ ਕਰਨੀ। ਦੇਨ ਆਪ ਜੀ ਦੇ ਭਾਣੇ 'ਚ ਬਤੀਤ ਹੋਇਆ, ਚਾਰ ਪੈ ਰਹਿਣ ਆਪ ਜੀ ਦੇ ਭਾਣੇ 'ਚ ਬਤੀਤ ਕਰਾਵਣੀ। ਸਤਿਗੁਰੂ ਜੀ ਇਸ ਵੇਲੇ ਆਪ ਜੀ ਦੇ ਸੁਖ ਆਸਣ ਤਿਆਰ ਕਿਰਪਾ ਕਰੋ ਜੀ। ਪ੍ਰਕਾਸ਼ ਅਸਥਾਨਾਂ ਤੋਂ ਚੱਲ ਕੇ ਸੁਖ ਆਸਣੇ ਅਸਥਾਨਾਂ 'ਤੇ ਆਪ ਜੀ ਨੇ ਵਿਸ਼ਰਾਮ ਕਰਨੇ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਨਿਹਾਲ ਕਰਨਾ।

Quero voto da. Vaheguruji ka khalsa, Vaheguruji ki fateh.

ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਨਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪਰੀਆਂ ਭਾਰ ਸਾਹਸ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈਐ ਕਿ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਹੈ ਜੇ ਪੁੱਜੈ ਤਾਂ ਹੋ ਮੈਂ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੇ ਕਿਸੈ ਤਾਣ ਗਾਵੈ ਕੋ ਦਾਤ ਜਾਣੇ ਨੀ ਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕਮਾ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹ ਜੁਗਾ ਜੁਗੰਤਰ ਖਾਹੀ ਖਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵੇਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਖਿਆ ਭਾਉ ਅਪਾਰ ਆਖੈ ਮੰਗਹਿ ਦੇਹ ਦੇਹ ਦਾਤ ਕਰੇ ਦਾ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੁਹਾਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀਆ ਵੈ ਕਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਿਨ ਪਾਇਆ ਮਨ ਨਾਨਕ ਆਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾਓ ਇੱਕ ਦੇਹ ਪੁਜਾਹੀ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਹਵਾ ਜੇ ਤਿਸ ਭਾਵਾ ਬਿਨ ਪਾਣੀ ਕੇ ਨਾਹੀ ਕਰੀ ਜੇਤੀ ਸਿਰਠ ਉਪਾਈ ਵੇਖਾਂ ਬਿਨ ਕਰਮਾਂ ਕੇ ਮਿਲਾਇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰੁਖਾਏ ਕਹਿ ਜਸ ਕੀਰਤ ਜਗ ਲੇ ਜੇ ਤੁਸ ਨਜ਼ਰ ਨਾ ਆਵਈ ਤਵਾ ਤਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਦ ਪੀਰ ਸੁਰਨਾਦ ਸੁਣਿਆ ਧਰਤ ਧਵਲੋ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਭੋਹਿ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰ ਮੈਂ ਸੁਣਿਆ ਮੁਖ ਸਲਾਹਣ ਮਨ ਸੁਣਿਆ ਜੁਗ ਜੁਗ ਤਨ ਭੇਹ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ

ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣਾ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤਸਿ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰ ਐਸਾ ਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿਖ ਵੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੇ ਦਾ ਰਾਜਾਨ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁਝਾਏ ਹੋਵੈ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾ ਤਿਰੰਗਾ ਕਿਨਾਬ ਸਭ ਨਾਲ ਲਿਖਿਆ ਬੜੀ ਕਲਾਮ ਹੈ ਉਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸੁਭਾ ਲਿਹੋ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆ ਕੁਦਰਤ

ਅਸੰਖ ਜਪ, ਅਸੰਖ ਭਾਵ, ਅਸੰਖ ਪੂਜਾ, ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾ ਤਾਰ, ਅਸੰਖ ਸੂਰਮੋਹ ਭਗਤ ਸਾਰ, ਅਸੰਖ ਮੋਹਨ ਲਿਵਲਾਏ ਤਾਰ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹਿ ਜੋਰ, ਅਸੰਖ ਗੜ ਵੱਢ ਹੱਤਿਆ ਕਮਾਹਿ, ਅਸੰਖ ਪਾਪੀ ਪਾਪ ਕਰ ਜਾਹਿ, ਅਸੰਖ ਕੂੜ ਯਾਰ ਕੂੜੇ ਫਿਰਾਹਿ, ਅਸੰਖ ਨਿਸ਼ਮਲ ਪਾਖਾਹਿ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ, ਅਸੰਖ ਥਾਵ, ਅਗਮ ਅਗਮ, ਅਸੰਖ ਲੋ, ਅਸੰਖ ਕਹੇ ਹੇ ਸਿਰ ਭਾਰ ਹੋਏ, ਅਖਰੀ ਨਾਮ, ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹਿ, ਜੇ ਫਰਮਾਏ ਤਿਵ ਤੇ ਪਾਹਿ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ,

ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤਾਥ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਹ ਕਵਣ ਜਿਤ ਹੋਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆ ਜੇ ਲੇਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਬਾਹੁ ਨਾ ਕੋਈ ਜਾ ਕਰਤਾ ਸਿਰ ਠੀਕ ਹੋ ਸਾਜੇ ਆਪੇ ਜਾਣੇ ਸੋਈ ਕੇਵ ਕਾਰੋ ਆਖਾ ਕਿਉ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਹੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਜਾਣ ਅੱਗੇ ਗਿਆ ਨਾ ਸੋਹੈ ਪਾਤਲਾ ਪਾਤਾਲ ਲਖ ਵਾਗਾ ਸਾਂਗਾ ਸੋੜ ਕੋੜ ਭਾਵ ਥਕੇ ਵੇਦ ਕਹਿਨ ਕਵਾਤ ਸਹਿ ਸਠਾ ਰਹਿ ਕਹਿਨ ਕਤੇ ਬਾਸ ਲੂਹੇ ਕਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਹੈ ਆਪੇ ਜਾਣੇ ਆਪ ਸਾ ਲਾਹੀ ਸਾ ਲਾਹੇ ਤੇ ਸੁਰਤ ਨਾ ਭਾਈਆ ਨਦੀਆਂ ਤੈਵਾ ਪਵਹਿ ਸਮੁੰਦ ਨਾ ਜਾਣੀ ਹੈ ਸਮੁੰਦ ਸਾ ਸੁਲਤਾਨ ਗ੍ਰਹਿ ਸੇਤੀ ਮਲ ਧਨ ਕੀੜੀ ਤੁਲ ਨਾ ਹੋ ਨਿੰਜੇ ਤਿਸ ਮਨੋ ਨਾ ਵਿਸਰਹਿ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨਾ ਕਰਨੇ ਦੇਣੇ ਅੰਤ ਅੰਤ ਨਾ ਵੇਖਣ ਸੁਣਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੀਤੇ ਬਿਲਲਾ ਹਿਤਾ ਕੇ ਅੰਤ ਨਾ ਪਾਏ ਜਾਹੇ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਚਾ ਹੋਵੇ ਕੋਏ ਤੇ ਸੁੱਚੇ ਕਹੋ ਜਾਣੇ ਸੋਏ ਜੇਵੜ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਅਨੰਤ ਮਾਏ ਕੀਤੇ ਮੰਗਹਿ ਜੋਧੇ ਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਪ ਤੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤਿਆ ਦੁੱਖ ਭੁੱਖ ਸਦ ਮਾਰੇ ਪਿਹਦਾ ਤ੍ਰੀ ਦਾ ਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਓਹ ਜਾਣੇ ਜੇਤੀਆ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪਹਿਕੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਹ ਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਮੁੱਲਾ ਵੈ ਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੀਤ ਪਾਠ ਪੁਰਾਣ ਆਖੇ ਪੜ੍ਹੇ ਕਰਹਿ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਸੁਰਾਖੇ ਸਿੱਧੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਨੂ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕੇ ਉੱਠ ਉੱਠ ਜਾ ਹੇ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚ ਅਸ ਹੋਏ ਜੇ ਕੋ

ਦਰਦ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀ ਸਿਉ ਕਹੀ ਅਨ ਕੀਤੇ ਗਾਵਣ ਹਾਰੇ ਗਾਵੈ ਧੁਨ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋ ਸਦਾ ਸੁਹਾਰੇ ਗਾਵਹਿ ਇੰਦ ਇਹ ਦਾਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸੁਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਾਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਔਰ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਧਨੋਂ ਗਾਵਹਿ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕ ਕਿਹਾ ਵੀ ਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਹਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਇ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਹੈ ਜਗਜੀਤ ਆਦੇਸ ਤਸਾਇਆ ਦੇਸ ਆਦਨੀਲਾ ਨਾਦਨਾਦ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧਿਵਰਾ ਸਾਧ ਸੰਯੋਗ ਵਿਯੋਗ ਦੇ ਕਾਰ ਚਲਾਵੈ ਲਿਖਿਆ ਵਹਿ ਭਾਗਵਾ ਦੇਸ ਤਸਿਆ ਦੇ ਸਾਧਨ ਇਨਾ ਨਾਦਨ ਆਹਤ ਜੁਗ ਜੁਗ ਏਕੋ ਵੇਸੇ ਕਾਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਸ ਭਾਵੈ ਤੇ ਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾਵੈ ਬਹੁਤ ਆਇਓ ਵਿੜਾਣ ਆਦੇਸ ਤਸਿਆ ਦੇ ਸਾਧਨ ਇਨਾ ਨਾਦਨ ਆਹਤ ਜੁਗ ਜੁਗ ਏਕੋ ਵੇਸ ਵਾਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਦੇ ਸਾਧਨ ਇਨਾ ਨਾਦਨ ਆਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਇੱਕ ਨਾਮ ਜਗਦੀਸ਼ ਹੇ ਤਰਾਹੀ ਪਤ ਪੌੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਰ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਨਕੇ ਨਾਮ ਅਨੇਕ ਆਨੰਦ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਪ ਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਇਆ ਕੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ ਕੇਤੇ ਵਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਥਾਇ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਇ ਘਾਟ ਘੜੀਏ ਬਹੁਤ ਅਨੂਪਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਪਿਛਾਏ ਪਛਤਾਏ ਤਥਾ ਘੜੀਐ ਸੁਰਤ ਮਤ ਮਨ ਬੁੱਧ ਹੈ ਤਥਾ ਘੜੀਐ ਸੁਰਾ ਸਿਧਾਂ ਕੀ ਸੁਧ ਹੈ ਕਰਮ ਖੰਡ ਕੀ ਬਾਣੀ ਜੋੜ ਤਥਾ ਹੋਰ ਨਾ ਕੋਈ ਹੋਰ

ਠਾਗੇ ਜਾਹਿ ਜਿਨ ਕੈ ਰਾਮ ਵਸੈ ਮਨ ਮਾਹਿ ਤਥੈ ਭਗਤ ਵਸੈ ਕੇ ਲੋ ਅਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਰ ਨਿਹਾਲ ਤਥਾਇ ਖੰਡ ਮੰਡਲ ਵਰ ਭਾਂਜੇ ਕੋ ਕਥਾਇ ਤੈ ਅੰਤ ਨਾਂਤ ਤਥਾ ਲੋ ਅਲੋ ਆਕਾਰ ਜੇਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਵ ਹਾਰਾ ਧੀਰਜ ਸੁਨਿਆਰ ਵੈਰਣ ਮਤਵੇਦ ਹਥਿਆਰ

ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਗੁਰੂ ਗਰੀਬ ਨਿਵਾਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸੰਤੋਏ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਖਤ ਕੇ ਅਚਲ ਮੂਰਤ ਅਨੁਭਉ ਪ੍ਰਕਾਸ਼ ਸਮੇਂ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਣ ਗਣਿਜੈ ਤ੍ਰਿਪ ਭਮਣ ਮੀਪ ਸੁਰ ਨਰ ਅਸੁਰ ਨੇਤ ਨਿਤ ਬੰਤਨ ਕਹਿ ਤਵਾ ਸਰਮਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆਤ ਸ਼ਾਂਤ ਨਮਸਤਾਂ ਅਕਾਲੇ ਨਮਸਤਾਂ ਕਿਰਪਾਲੇ ਨਮਸਤਾਂ ਰੂਪੇ ਨਮਸਤਾਂ ਅਨੂਪੇ ਨਮਸਤਾਂ ਭੇਖੇ ਨਮਸਤਾਂ ਲੇਖੇ ਨਮਸਤਾਂ ਅਕਾਏ ਨਮਸਤਾਂ ਅਜਾਏ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਨਾਮੇ ਨਮਸਤਾਂ ਅਠਾਮੇ ਨਮਸਤਾਂ ਕਰਮ ਨਮਸਤਾਂ ਧਰਮ ਨਮਸਤਾਂ ਨਾਮ ਨਮਸਤਾਂ ਧਾਮ ਨਮਸਤਾਂ ਜੀਤੇ ਨਮਸਤਾਂ ਪੀਤੇ ਨਮਸਤਾਂ ਬਾਹਿ ਨਮਸਤਾਂ ਢਾਹਿ ਨਮਸਤਾਂ ਨੀਲੇ ਨਮਸਤਾਂ ਨਾਦੇ ਨਮਸਤਾਂ ਛੇਦੇ ਨਮਸਤਾਂ ਗਾਦੇ ਨਮਸਤਾਂ ਗੰਜੇ ਨਮਸਤਾਂ ਭੰਜੇ ਨਮਸਤਾਂ ਉਦਾਰੇ ਨਮਸਤਾਂ ਪਾਰੇ ਨਮਸਤਾਂ ਸੁਏਕਾ ਨਮਸਤਾਂ ਅਨੇਕਾ ਨਮਸਤਾਂ ਭੂਤੇ ਨਮਸਤਾਂ ਜੂਪੇ ਨਮਸਤਾਂ ਨਿਰਕਰਮੇ ਨਮਸਤਾਂ ਨਿਰਭਰਮੇ ਨਮਸਤਾਂ ਨਿਰਦੇਸੀ ਨਮਸਤਾਂ ਨਿਰਭੇਸੀ ਨਮਸਤਾਂ ਨਿਰਨਾਮੇ ਨਮਸਤਾਂ ਨਿਰਕਾਮੇ ਨਮਸਤਾਂ ਨਿਰਧਾਤੇ ਨਮਸਤਾਂ ਨਿਰਘਾਤੇ ਨਮਸਤਾਂ ਨਿਰਧੂਤੇ ਨਮਸਤਾਂ ਭੂਤੇ ਨਮਸਤਾਂ ਲੋਕੇ ਨਮਸਤਾਂ ਸੋਕੇ ਨਮਸਤਾਂ ਨਿਰਤਾਪੇ ਨਮਸਤਾਂ ਅਥਾਪੇ ਨਮਸਤਾਂ ਤ੍ਰਿਮਾਨੇ ਨਮਸਤਾਂ ਨਿਧਾਨੇ ਨਮਸਤਾਂ ਅਗਾਹ ਨਮਸਤਾਂ ਬਾਹਿ ਨਮਸਤਾਂ ਪ੍ਰਵਰਗੇ ਨਮਸਤਾਂ ਸਰਗੇ ਨਮਸਤਾਂ ਪ੍ਰਭੋਗੇ ਨਮਸਤਾਂ ਸੋਜੋਗੇ ਨਮਸਤਾਂ ਰੰਗੇ ਨਮਸਤਾਂ ਭੰਗੇ ਨਮਸਤਾਂ ਗੰਮੇ ਨਮਸਤਸਤਰਮੇ ਨਮਸਤਾਂ ਜਲਾਸਰੇ ਨਮਸਤਾਂ ਨਿਰਾਸਰੇ ਨਮਸਤਾਂ ਜਾਤੇ ਨਮਸਤਾਂ ਅਪਾਤੇ ਨਮਸਤਾਂ ਮਜਬੇ ਨਮਸਤਸਤਾਜਬੇ ਅਦੇਸੰ ਅਦੇਸੇ ਨਮਸਤਾਂ ਅਭੇਸੇ ਨਮਸਤਾਂ ਨਿਰਧਾਮੇ ਨਮਸਤਾਂ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤਾਂ ਭੇਵੈ ਨਮਸਤਾਂ ਜਨਮੇ ਨਮਸਤਾਂ ਸੁਭਨਮੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤਾਂ ਵਰਨੇ ਨਮਸਤਾਂ ਮਰਨੇ ਨਮਸਤਾਂ ਗਿਰਾਰ ਨਮਸਤਾਂ ਕਿਰਤਾਰ ਨਮੋ ਸਰਵ ਧੰਦੇ ਨਮਸਤਾਂ ਵੰਦੇ ਨਮਸਤਾਂ ਨਿਰਸਾਕੇ ਨਮਸਤਾਂ ਨਿਰਬਾਕੇ ਨਮਸਤਾਂ ਰਹੀਮੇ ਨਮਸਤਾਂ ਕਰੀਮੇ ਨਮਸਤਾਂ ਅਨੰਤੇ ਨਮਸਤਾਂ ਮਹੰਤੇ ਨਮਸਤਸਤ ਰਾਗੇ ਨਮਸਤਾਂ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤੁਐ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਜਨਮ ਹੈ ਅਭਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਝੂਠ ਹੈ ਝੰਜ ਹੈ ਮੀਖ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਅਜਮ ਹੈ ਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਬਹ ਹੈ ਅਗਾਹ ਹੈ ਅਮਾਨ ਹੈ ਨਿਦਾਨ ਹੈ ਅਨੇਕ ਹੈ ਫਿਰ ਵੇਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬੇਭੂਤੇ ਕਲੰਕੰ ਬਿਨਾ ਨਿਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰ ਪਰਮ ਰੂਪੇ ਨਮੋ ਜੋਗ ਜੋਗੇਸ਼ਵਰ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਅਭਰਮੀ ਅਭੋਗੀ ਅਭੋਗਤੇ ਨਮੋ ਜੋਗ ਜੋਗੇਸ਼ਵਰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾ ਸਾਹ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਇਸ਼ਟ ਇਸ਼ਟ ਨਮੋ ਤੰਤਰ ਤੰਤਰੰ ਸਦਾ ਸੱਚਦਾਨੰਦ ਸਤਰੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ
ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਦੁਰ ਦਰਦ ਅਗੰਗ ਉਗ ਹਰਤਾ ਪਰਮ ਪਰਮ ਪਰਮੇਸ਼ਵਰਮ ਪਰੋਸ਼ ਪਾਲੰਗ ਸਦਾ ਸਰਬਦਾ ਸਿੱਧ ਦਾਤਾ ਦਿਆਲੰਗ ਛੇਦੀ ਅਭੇਦੀ ਅਨਾਮੰਗ ਅਕਾਮੰਗ ਸਮਸਤੁ ਪਰਾਜੀ ਸਮਸਤਸਤੁ ਧਾਮੰ ਤੇਰਾ ਜੋ ਚਾਚਰੀ ਸ਼ਨ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਆਜੂ ਹੈ ਆਦੇਸ਼ ਹੈ ਅਭੇਸ ਹੈ ਭੁਜੰਗ ਪ੍ਰਿਆਤ ਛੰਦ ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਵਮਾਨੇ ਸਮਸਤੇ ਨਿਧਾਨੇ ਨਮਸਤਵੰਗ ਨਰਨਾਥੇ ਨਮਸਤਵੰਗ ਪਰਮਾਤੇ ਨਮਸਤਵੰਗ ਅਗੰਜੇ ਨਮਸਤਵੰਗ ਅਭੰਜੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਵਦੇਸੇ ਨਮੋ ਸਰਵ ਭੇਸੇ ਨਮੋ ਰਾਜ ਰਾਜੇ ਨਮੋ ਸਾਹ ਸਾਜੇ ਨਮੋ ਸਾਹ ਸਾਹੇ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵ ਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨੰ ਨਮੋ ਪਰਮਪਾਨੰ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸੰ ਨਮੋ ਸਰਵ ਕ੍ਰਿਸੰ ਨਮੋ ਸਰਵ ਰੰਗੀ ਤ੍ਰਿਭੰਗੀ ਅਨੰਗੀ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਵਦਾ ਰਿਦ ਸਿੱਧ

ਤਜੋਨ ਪੁਰਖ ਅਪਾਰ ਸਰਵ ਮੰਤ੍ਰ ਮਾਨ ਦੇਵ ਅਭੇ ਵਿਆਦ ਉਦਾਰ ਸਰਵ ਪਾਲਕ ਸਰਵ ਕਾਲਕ ਸਰਵ ਕੋ ਪੁਨ ਕਾਲ ਜਤਰ ਤਤਰ ਬਿਰਾਜ ਹੀ ਅਵਧੂਤ ਰੂਪ ਰਿਸਾਲ ਨਾਮ ਠਾਮ ਨ ਜਾਤ ਜਾ ਕਰ ਰੂਪ ਰੰਗ ਨਾਰੇ ਖਾਦ ਪੁਰਖ ਉਦਾਰ ਮੂਰ ਤਜੋਨ ਆਦਿ ਸੇਖ ਦੇ ਸੌਰ ਨ ਭੇਸ ਜਾ ਕਰ ਰੂਪ ਰੇਖਨਾ ਰਾਗ ਜਤਰ ਤਤਰ ਦਸਾ ਵਿਸਾਹ ਹੋਇ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਭੇਖ ਧਾਮੂ ਨਹ ਜਾਹੇ ਸਰਵ ਮਨ ਸਰਵਤਰ ਮਨ ਸਦੈ ਮੰਤ ਤਾਹੇ ਇੱਕ ਮੂਰਤ ਅਨੇਕ ਦਰਸ਼ਨ ਕੀ ਰੂਪ ਅਨੇਕ ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰ ਏਕ ਦੇ ਭੇਵ ਨਾ ਜਾਣੇ ਜਿਬੇ ਦੌਰ ਕਤੇ ਰੂਪ ਰੰਗ ਨਾ ਜਾਤ ਪਾਸੋ ਜਾਣੇ ਕਿ ਜੀਵ ਤਾਤਮਾ ਆਤਮਾ ਜਾਤ ਜਾਕਰ ਜਨਮ ਮਨ ਬਹੀ ਚੱਕਰ ਬੱਕਰ ਫਿਰੈ ਚਤਰ ਚਕਮਾਨ ਹੀ ਪੁਰ ਤੀਨ ਲੋਕ ਚੌਦਹ ਕਿ ਵਿਖੈ ਜਗ ਜਾਪੀ ਜਿਹ ਜਾਪ ਵਾ ਦੇਵ ਅਨਾਦ ਮੂਰਤ ਥਾਪਿਓ ਸਭੈ ਜਿਹ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸੁਰ ਚਿਓ ਸੁਜਮ ਪਉਗਣ ਭੰਜਨ ਹਾਰ ਕੌਲਹੀਨ ਕਲਾ ਸੰਯੁਕਤਾ ਕਾਲ ਪੁਰਖਾ ਦੇਸ ਧਰਮ ਧਾਮ ਸੋ ਭਰਮ ਰਹਿਤਾ ਭੂਤ ਅਲਾਖਾ ਭੇ ਸੰਗ ਰਾਗਨਾ ਰੰਗ ਜਾ ਕਹਿ ਜਾਤ ਪਾਤਨਾ ਨਾਮ ਗਰਵ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮਾ ਪ੍ਰੂਪ ਅਮੀਕਾ ਨੂੰ ਸਤੇਕ ਪੁਰਖ ਅਵਧੂਤ ਗਰਵ ਗੰਜਨ ਸਰਵ ਭੰਜਨ ਆਦ ਰੂਪਾ ਸੂਤ ਅੰਗਹੀਨ ਭੰਗਨ ਆਤਮੇਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਿਪਾਰ ਸਰਵਗੰਤਾ ਸਰਵਹੰਤਾ ਸਰਵ ਤੇਨ ਭੇਖ ਸਰਵ ਸ਼ਾਸਤਰ ਨਾ ਜਾਣ ਨਹੀਂ ਜੇ ਹੇ ਰੂਪ ਰੰਗਰ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਗਤ ਨੇਤਾਉ ਕੋਟ ਸਿਮ੍ਰਿਤ ਪ੍ਰਾਣ ਸ਼ਾਸਤ੍ਰ ਨ ਆਵਹਿ ਬਹੁ ਚਿੱਤ।

ਨਿਰ ਨਾਮਿਆ ਕਾਮੇ ਭੁਜੰਗ ਪ੍ਰਿਆਦ ਛੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਪਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਪਾ ਵਾਸੇ ਚਤੁਰ ਚੱਕਰ ਮਾਨਿਆ ਚਤੁਰ ਚੱਕਰ ਦਾਨਿਆ ਚਾਚਰੀ ਛੰਦ ਨ ਸਤ੍ਰੈ ਨ ਮਿੱਤ੍ਰੈ ਨ ਪਰਮ ਨ ਪਿਤ੍ਰੈ ਨ ਕਰਮੰ ਨ ਕਾਇ ਅਜਨ ਅਜਾਇ ਨ ਚਿੱਤ੍ਰੈ ਨ ਮਿੱਤ੍ਰੈ ਪ੍ਰੇਹ ਪਵਿੱਤ੍ਰੈ ਪ੍ਰਥੀ ਸਿਆ ਦੀ ਸਿਆ ਦ੍ਰਿ ਸਿਆ ਕਰ ਸੈ ਭਗਵਤੀ ਛੰਦ ਤੈ ਪ੍ਰਸਾਦ ਕਹਤੇ ਕਿਆ ਸ਼ਿਜ ਦਿਸ ਗਿਆ ਭਿਜ ਪੇਸੈ ਕਿਆ ਗੰਜ ਕਰਮੈ ਕਿਆ ਪੰਜ ਭਰਮੈ ਕਿਆ ਭਿਜ ਲੋਕੈ ਕਿਆ ਦਿਤ ਸੋਕੈ ਕਿਆ ਵਿਧੂਤ ਬਰਨੈ ਕਿ ਵਿਭੂਤ ਕਰਨੈ ਕਿ ਰਾਜਨ ਪ੍ਰਭਾ ਕਿ ਧਰਮ ਤੋਂ ਜਾ ਕੇ ਆ ਸੁਖ ਬਰਨੈ ਕਿ ਸਰਬਾ ਭਰਨ ਕਿ ਜਗਤੰ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮ ਸਰੂਪ ਹੈ ਕਿ ਅਨੁਭਵ ਰੂਪ ਹੈ ਕਿ ਆਦਾ ਦੇਵ ਹੈ ਕਿ ਆਪ ਆਪੇਵ ਹੈ ਕਿ ਚਿਤਰ ਮਹੀਨੇ ਕੇ ਅਧੀਨ ਹੈ ਕਿ ਰੋਜੀ ਰਜਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬਿਆਵ ਹੈ ਕਿ ਗੈਬ ਲਗੈਬ ਹੈ ਕਿ ਅਬੁਲ ਗੁਨਾਹ ਹੈ ਕਿ ਸ਼ਾਹ ਹੰਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜ ਕਲਿੰਦ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਮੰਗਲੀ ਹੈ ਸਰਮੰਗਲੀ ਹੈ ਕਿ ਸਰਵੱਤਰ ਮਾਨੀ ਹੈ ਕਿ ਸਰਵੱਤਰ ਦਾਨੀ ਹੈ ਕਿ ਸਰਵੱਤਰ ਗਾਉਣ ਹੈ ਕਿ ਸਰਵੱਤਰ ਭਾਉਣਾ ਹੈ ਕਿ ਸਰਵੱਤਰ ਦੇਸ ਹੈ ਕਿ ਸਰਵੱਤਰ ਭੇਸ ਹੈ ਕਿ ਸਰਵੱਤਰ ਰਾਜ ਹੈ ਕਿ ਸਰਵੱਤਰ ਸਾਜ ਹੈ ਕਿ ਸਰਵੱਤਰ ਦੀਨ ਹੈ ਕਿ ਸਰਵੱਤਰ ਲੀਨ ਹੈ ਕਿ ਸਰਵੱਤਰ ਜਾ ਹੋ ਕਿ ਸਰਵੱਤਰ ਭਾ ਹੋ ਕਿ ਸਰਵੱਤਰ ਦੇਸ ਹੈ ਕਿ ਸਰਵੱਤਰ ਭੇਸ ਹੈ ਕਿ ਸਰਵੱਤਰ ਕਾਲ ਹੈ ਕਿ ਸਰਵੱਤਰ ਪਾਲ ਹੈ ਕਿ ਸਰਵੱਤਰ ਹੰਤਾ ਕਿ ਸਰਵੱਤਰ ਗੰਤਾ ਕਿ ਸਰਵੱਤਰ ਭੇਖੀ ਕਿ ਸਰਵੱਤਰ ਭੇਖੀ ਕਿ ਸਰਵੱਤਰ ਕਾਜ ਹੈ ਕਿ ਸਰਵੱਤਰ ਰਾਜ ਹੈ ਕਿ ਸਰਵੱਤਰ ਕਿ ਸਰਵੱਤਰ ਸੁੱਖ ਹੈ ਕਿ ਸਰਵੱਤਰ ਭੁੱਖ ਹੈ ਕਿ ਸਰਵੱਤਰ ਤ੍ਰਾਣ ਹੈ ਕਿ ਸਰਵੱਤਰ ਪ੍ਰਾਣ ਹੈ ਕਿ ਸਰਵੱਤਰ ਦੇਸਾ ਹੈ ਕਿ ਸਰਵੱਤਰ ਭੇਸਾ ਹੈ ਕਿ ਸਰਵੱਤਰ ਮਾਨੀ ਹੈ ਸਦੈਵ ਪ੍ਰਧਾਨੀ ਹੈ ਕਿ ਸਰਵੱਤਰ ਥਾਪ ਜਾਪੀ ਹੈ ਕਿ ਸਰਵੱਤਰ ਥਾਪੀ ਹੈ ਕਿ ਸਰਵੱਤਰ ਭਾਨ ਹੈ ਕਿ ਸਰਵੱਤਰ ਮਾਨ ਹੈ ਕਿ ਸਰਵੱਤਰ ਇੰਦਰ ਹੈ ਕਿ ਸਰਵੱਤਰ ਚੰਦਰ ਹੈ ਕਿ ਸਰਵੰ ਕਲੀਮੇ ਕਿ ਪਰਮ ਪਹੀਮ ਹੈ ਕਿਆ ਕਲਾ ਲਾਮੇ ਕਿ ਸਾਹਿਬ ਕਲਾਮੇ ਕਿ ਹੁਸਨੁਲ ਵਜੂ ਹੈ ਤਮਾਮ ਨੂਰ ਰੁਜੂ ਹੈ ਹਮੇ ਸੁਨ ਸਲਾਮੇ ਸਲੀ ਖਤਮ ਉਦਾਮੇ ਗਨੀ ਮੁਲ ਸਿਕਾਸਤ ਹੈ ਗਿਰੀ ਬੁਲ ਪਰਸਤ ਹੈ ਬਿਲੰਦੁਲ ਮਕਾਨ ਹੈ ਜਮੀਨੁਲ ਜਮਾਨ ਹੈ ਤਮੀਜੁਲ ਤਮਾਮੇ ਰੁਜੂਅਲ ਨਿਧਾਨ ਹੈ ਹਰੀ ਫੁਲਾਜ਼ੀ ਮੇਰੇ ਜਾਇਕ ਯਕੀਨ ਹੈ ਅਨੇਕ ਕੁਲ ਤਰੰਗ ਹੈ ਅਭੇਦ ਹੈ ਭੰਗ ਹੈ ਅਜੀ ਜੁਲ ਨਿਵਾਜ਼ ਹੈ ਗਨੀ ਮੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ

ਭੁਗਤ ਪ੍ਰਵਾਹ ਹੈ ਸੋ ਜੁਗਤ ਸੁਧਾ ਹੈ। ਸਦੈਵੰ ਸਰੂਪ ਹੈ ਅਵੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵਸਾਜ ਹੈ ਸਮਸਤੋ ਸਲਾਮ ਹੈ ਸਦੈਵ ਅਲਾਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਉਨਾਦ ਰੂਪ ਹੈ ਅਨਾਦ ਸਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰਕਰ ਭਾਗੇ ਸੋ ਸਰਵਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਅਛਿਜ ਹੈ ਅਛੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਥਿਉਲ ਪ੍ਰਵਾਸ ਹੈ ਨਿਰੁਕਤ ਸਦਾ ਹੈ ਵਿਭੁਗ ਸਦੈਵੰ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਭਰਮ ਹੈ ਅਕਰਮ ਹੈ।

ਖਲ ਖੰਡ ਖਿਆਲ ਗੁਰਮਰਿ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਨਿਯਨ ਛਿਜਗਾਤ ਅਜਜ ਨ ਬਾਤਿਅਨ ਝੰਜ ਗਾਤਿਅਨ ਰੰਜ ਬਾਤਿਅਨ ਟੁੱਟ ਭੰਡਾਰਿਅਨ ਟਟ ਅਪਾਰਿਆ ਡੀਠ ਧਰਮ ਅਤ ਢੀਠ ਕਰਮ।

ਤਰੇ ਨਮੋ ਅੰਧਕਾਰੇ ਨਮੋ ਤੇ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਤਾਪ ਸੰਸਾਤ ਰੂਪੇ ਨਮੋ ਪਰਮ ਤਤੰਗ ਤਤੰਗ ਸਰੂਪੇ ਨਮੋ ਜੋਗ ਜੋਗੀ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦਮ ਵਿਭੂਤੇ ਕਲੰਕਰ ਰੂਪੇ ਅਲੰਕਰ ਅਲੰਕੇ ਨਮੋ ਆਸ ਹਾਸੇ ਨਮੋ ਬਾਕ ਬੰਕੇ ਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲਹਿ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਤੇ ਪ੍ਰਮਾਤੇ ਅਜੋਨੀ ਅਮੋਨੀ ਨਰਾਗੇ ਨਰੰਗੇ ਨ ਰੂਪੇ ਨਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਵਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸੁਧਰਮ ਪ੍ਰਣਾਸੀ ਕਰੀ ਮੁਲਕੋ ਨਿੰਦਾ ਸਮਸਤੁਲ ਨਿਵਾਸੀ

ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਮੀ ਤੁਹ ਪ੍ਰਸਾਦ ਸਵਈਏ ਸ਼ਰਾਵਕ ਸੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾ ਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ਼ ਕੋ ਦੇਖ ਰਹੇ ਹੂੰ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ ਸ਼੍ਰੀ ਭਗਵਾਨ ਕੀ ਭਾਇ ਕਿਰਪਾ ਹੂੰ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤੇ ਮਤੰਗ ਜਰੇ ਦਰਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਖ ਭਲੀ ਬਿਧ ਨਿਆਪਤ ਸੀਸ ਨਾ ਜਾਤ ਵਿਚਾਰੇ ਏਤੇ ਭੈ ਤੋ ਕਹਾ ਪੈ ਭੂਪਤ ਅੰਤ ਕਉ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਮਿਨ ਅੰਤ ਕਉ ਅੰਤ ਕੇ ਤਹਮ ਸਿਧਾਰੇ ਤੀਰਥ ਨਾਮ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਵਿਸੇਖਾਏ ਵੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖਾਏ ਪਾਉਣ ਆਹਾਰ ਜਤੀ ਜਤ ਧਾਰ

ਸੁੱਧ ਸੁਪਾਹ ਦੁਰੰਤ ਦੁਬਾਹ ਸੁਸਾ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈ ਕਰ ਪਰਵਤ ਪੰਖਾ ਲੇ ਨਹਾ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਦ ਸ਼੍ਰੀ ਭਗਵਾਨ।

ਹੈ ਸਾਰ ਕੀ ਧਾਰ ਪਛਈਆ ਤੋਰ ਦੇ ਸਮਲਿਨ ਨਵਾਸ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੋ ਬਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਿਕ ਅਨੇਕ ਸੋ ਏਕ ਦੇਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ

ਹੋਇਆ ਬੈਠਾ ਕਹੁ ਸਿਮ ਭਇਓ ਸੰਕਰੋ ਅਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰ ਭਵਿਆ ਜੁਗਾ ਸਰੂਪ ਸੁਯੰ ਭਵ ਆਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿ ਸਿੱਖ ਸੰਗਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਹ ਦਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤਿਆ ਹੈ ਤਾ ਕੇ ਕਾਲ ਨਿਕ ਨਹੀਂ ਹੈ ਹੈ ਰੱਛਾ ਵੇਦਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤੁਨ ਜਾਹਿ ਨੇ ਹਰਿ ਹੋਤਾ ਕੇ ਤਾਪ ਤਨ ਕਮੈ ਹਰਿ ਹੋ ਰਿਸ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ੁਐ ਸਕੈ ਨ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹਿ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਣ ਤੇ ਹਾਰੀ ਆਪ ਹਾਦੈ ਲੇਹ ਉਬਾਰੀ ਸਰਬ ਠਾਉਰ ਮੋਹ ਸਹਾਈ ਦੁਸ਼ਟ ਦੋਖ ਤੇ ਲੇਹ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇ ਕੋ ਹਰਤਾ ਦੁਸ਼ਟ ਦੋਖੀਅਨ ਕੋਸ਼ੈ ਕਰਤਾ ਸ੍ਰੀ ਅਸਤੁਜਾ ਭੈ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੂਖ ਨ ਤਸੈ ਵਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਆਹਿ ਸੁਰਸ ਨ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨ ਤਿਨ ਨਰ ਕੇ ਰਹੈ ਇਹੋ ਜੋ ਯਾਕੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਬਤ ਸਤਰਾ ਸਹਿ ਸੁਣਿਜੈ ਅਰਧ ਸਹਿ ਸੁਨਤੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰ ਸੁਤੁਦਰਵ ਗ੍ਰੰਥ ਸੁਧਾਰਾ ਸਵਈਆ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਨੰਤ ਹਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿ

ਤਿੰਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕਿਓ ਆਨੰਦ ਹੈ ਆਓ ਆਨੰਦ ਗੁਰ ਤੇ ਜਾਣਿਆ ਬਾਬਾ ਜਿਸੁ ਦੇਹੇ ਸੋਈ ਜਨ ਪਾਵੈ ਪਾਵੈ ਤੋ ਸੋ ਜਾਂਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰੇ ਭਰਮ ਭੁੱਲੇ ਫਿਰੈ ਦਹਿ ਦਿਸ।

ਚਤੁਰਾਈ ਨਾ ਪਾਇਆ ਕਹਿਣਾ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਹਣੀ ਜਿਹਨੂੰ ਏ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋ ਜਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ।

ਸਭ ਤੋਂ ਦੋ ਪਾਏ ਇੱਕ ਵੇਖ ਪਰਸਨੂੰ ਆਇਆ ਲਵ ਲੋਭ ਓਂਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ।

ਸਤਿਗੁਰੂ ਸੁਣਾਇਆ ਇਹੋ ਦਿਨ ਕਹਿ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੈ ਕਨੇਰੀ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ। ਸਤਿਗੁਰੂ ਸੁਣਾਇਆ ਪਵਿੱਤ ਹੋਏ ਸੀ ਜਿਨ੍ਹਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ।

ਕਰਮੀ ਸਹਿਜ ਨ ਉਪਜੇਵਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿ ਸਕਦਾ ਸੰਜਮ ਰਹੇ ਕਰਮ ਕਮਾਏ ਸਹਿ ਸਹਿਜੀਓ ਮਲੀਨ ਹੈ ਕਿ ਤੂੰ ਸੰਜਮ ਧੋਤਾ ਜਾਏ ਮਨ ਧੋ ਹੋ।

ਮਨ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨ ਸਤ ਸੱਚ ਸਮਾਣੀ ਜਨਮ ਰਤਨ ਜੀ ਨੇ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸੁਧਾਰ ਰਹੇ ਹੇ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ ਹੋਵੈ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰੇ ਆਤਮੈ ਸੰਭਾਲੇ ਆਪ

ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੇ ਹੋ ਸਾਰਿਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ।

ਜਾਏ ਕਹਿ ਨਾਨ ਸਭ ਰਤਨ ਹੈ। ਹੀਰਾ ਜਿਤ ਜਿਹੜਾ ਉਹ ਸ਼ਿਵ ਸਭ ਤੇ ਆਪੋ ਪਾਏ ਕਹਿ ਕਰਤਾ ਉਹ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿ ਸਾਹਿਬ ਉਜਾਏ ਤੋੜੇ ਬੰਧਨ ਹੋਵੇ ਮੁਕ।

ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਿ ਆਪ ਅਮੁੱਲ ਕਹਿ ਭਗਤ ਨਾ ਕਿ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਸੁਜਾਣੀ ਹਰ ਹਰ ਨਿਤ ਜਪਿਓ ਜੀਓ

ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮਹਿ ਆਇਆ ਹਰਿ ਆਪੇ ਮਾਤਾ ਆਪੇ ਪਿਤਾ ਜਨ ਜੀਓ ਪਾਏ ਜਗ ਦਿਖਾਇਆ ਗੁਰਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ।

ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕੂ ਬਣਾਓ ਨਾਵ ਨਿਧ।

ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵਹੇ।

ਸਿੱਖ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ

ਰਹਿਮਤ ਕੀਤੀ। ਅੰਮ੍ਰਿਤ ਵੇਲੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਹੋਏ। ਕਿਰਪਾ ਕਰਨੀ, ਬਾਣੀ ਪੜ੍ਹਦਿਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ਰਧਾ ਪਿਆਰ ਭਾਵਨਾ ਦੇ ਨਾਲ ਸੇਵਾ ਕਰਨ ਦੇ ਉੱਦਮ ਬਖਸ਼ਣੇ। ਸਰਬਾ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ, ਸ਼ੁਭ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਆਪਸੀ ਪਿਆਰ ਇਤਫਾਕ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਗੁਰਮਤਿ ਦੀ ਸੋਝੀ ਉੱਚ ਵਿੱਦਿਆ ਦੇ ਦਾਨ ਬਖਸ਼ਣੇ। ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਪੰਥ ਵਿੱਚ ਏਕਤਾ ਪਿਆਰ ਇਤਫਾਕ ਬਖਸ਼ਣਾ ਜੀ। ਸਾਰੇ ਸੰਸਾਰ 'ਤੇ ਸੁੱਖ ਵਰਤਾਉਣੀ, ਸਰਬੱਤ ਜੀਆਂ ਦਾ ਭਲਾ ਕਰਨਾ, ਸਭ ਨੂੰ ਚੜ੍ਹਦੀ ਕਲਾ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ। ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ, ਕਿਰਪਾ ਕਰੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਅਸੀਸ ਬਖਸ਼ੋ, ਉਪਰੰਤ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ। ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾ

ਵਿਸਮਾਦ ਰੂਪ ਸਮਾਰ ਰੰਗ ਸਮਾਰ ਨਾਂਕੇ ਫਿਰ ਜੰਤ ਵਿਸਮਾਰ ਪਾਉਣ ਵਿਸਮਾਰ ਪਾਣੀ ਵਿਸਮਾਰ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਸਮਾਰ

ਸਤਿਗੁਰ ਪਾਇਆ, ਇਹੋ ਜੀਉ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਦੇ ਵਰਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸਤ ਪਾਤਸ਼ਾਹ ਨੇ ਵਿੱਚੋਂ ਆਪ ਗਵਾਇਆ, ਜਨ ਸੱਚੋ ਸੱਚ ਬੁਝਾਇਆ, ਜਨ ਸੱਚੋ ਸੱਚ ਬੁਝਾਇਆ।

ਵਾਹਿਨ ਚੇਲੇ ਨੱਚਣ ਗੁਰ ਪੈਰ ਹਿਲਾਇਨ ਫੇਰਨ ਸਿਰ ਉੜਰਾਵਾ ਝੱਟ ਪਾਏ ਵੇਖੇ ਲੋਕ ਸਿਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਿਆ।

ਸੰਭਾਲੇ ਸਭਨਾ ਜਿਨ ਕਰਤੇ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਨੋ ਪਇਆ ਜਗ ਤਿਸ ਜੁਹਾਰੀ ਸਵਸਥ ਤਿਸ।

ਲੱਖ ਡਿੱਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਧੁੱਪ ਉੱਪਰ ਤੀਰਥਾਂ ਸਹਿਜੁਗ ਬਿਵਾਨ ਲੱਖ ਸੂਤਨ ਸਗਰਾਰਣ ਮੈਂ ਛੁੱਟੇ ਪੁਰਾਣ ਲੱਖ ਸੁੱਤੀ ਲੱਖ ਗਿਆਨ ਧਿਆਨ ਪੜੀਏ ਪਾਠ ਪੁਰਾਣ ਜਿਨ ਕਰਤੇ ਕਰਣਾ

ਮਲਖਾਈ ਸਿਛਾਈ ਪਾਈ ਮੂਰਖਨ ਦੇ ਪਤ ਗਵਾਏ। ਵਿੜਨਾ ਵੇ ਕਿਸ਼ਤਾ ਨ ਪਾਈ ਰਹਿ ਬਿਬਾਣੀ ਮੜੀ ਮਸਾਣੀ ਅੰਦਰ ਜਾਣੀ ਫਿਰ ਪਛਤਾਣੀ। ਸਤਿਗੁਰ ਭੇਟੇ ਸੁਚ ਪਾਏ ਹਰ ਕਾ ਨ

0: ਨਾਨਕ ਮੇਰ ਸਰੀਰ ਕਾ ਇਕਰਾਥ ਕਰਥਵਾ ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਹੇ ਸਤਿਯੁਗ ਰਾ ਸੰਤੋਖ ਕਾ ਧਰਮ ਗ੍ਰਥਵਾ ਹੋ ਤ੍ਰੇਤੇ ਰਥ ਜਤੇ ਕਾ ਜੋਰ ਗ੍ਰਥਵਾ ਹੋ ਦੁਆਪੁਰ ਤਪੇ ਕਾ ਸਤ ਗ੍ਰਥਵਾ ਕਲਯੁਗ ਰਾ ਤਗਨ ਕਾ ਕੂੜ ਗ੍ਰਥਵਾ ਮਹਲਾ ਪਹਿਲਾ
1: ਸ਼ਾਮ ਕੇ ਸਤੰਬਰ ਸਵਾਮੀ ਸੱਚ ਮਿਆਸੀ ਸੱਚ ਰਹੇ ਸਭ ਕੁਛ ਸਤ ਸਮਾਵੇ।

ਅੜਸਠ ਤੀਸ ਨਿਹਾਵੇ ਉਤਰੇ ਨਾ ਹਿਮੈਲ। ਜਿਨ ਪੱਟ ਅੰਦਰ ਬਾਹਰ ਗੁਦਰਤੇ ਭਲੇ ਸੰਸਾਰ, ਤਿੰਨੇ ਹੋ ਲੱਗਾ ਰੱਬ ਸੀਤੀ ਦੇਖਣੇ ਵਿਚਾਰ। ਰੰਗ ਹਸੈ ਰੰਗ

ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਕਿਰਪਾ ਬਖਸ਼ਿਸ਼ ਕਰਨ, ਸਤਿਗੁਰ ਜੀ ਕਿਰਪਾ ਕਰਨ, ਰਹਿਮਤ ਕਰਨ, ਆਈ ਹੋਈ ਸਮੂਹ ਸਾਧ ਸੰਗਤ ਦੀ ਹਾਜ਼ਰੀ ਦੀ ਧਰਤੀ ਪ੍ਰਵਾਨ ਕਰਨ, ਤਿਲ ਫੁੱਲ ਭੇਟਾ ਮਨਜ਼ੂਰ ਕਰਨ, ਸਤਿਗੁਰ ਜੀ ਸਰਬੱਤ ਦੇ ਕਾਇ ਰਾਸ ਕਰਨ। ਹੁਣ ਆਪਦੇ ਸਾਹਮਣੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ ਮੁਕਤਸਰ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

साहिब जियो होवे सिफत खसम दी।

ਤਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਮਰੀ ਸ਼ਰਨ ਤੁਮਾਰੀ ਆਸ ਤੁਮ ਹੀ ਸੱਜਣ ਸੁਹੇਲੇ

ਦਰ ਮਦ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੇ ਕੋ

ਸੁਖ ਨਾਨਕ ਸਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ ਸ਼ਬਦ ਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਅੱਜ ਦਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਸੋਰਠ ਰਾਗ ਅੰਦਰ ਪੰਜਵੇਂ ਗੁਰੂ ਦੇਵ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 623 ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਕਿਰਪਾ ਕਰ ਰਹੇ ਹਨ, ਗੁਰ ਪੂਰੈ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਵੱਡਾ ਪਰ ਉਪਕਾਰ ਗੁਰੂ ਨੇ ਸਾਡੇ ਉੱਤੇ ਕਰਨਾ ਕੀਤਾ ਹੈ। ਆਪਣੇ ਚਰਨਾਂ ਦੇ ਨਾਲ ਸਾਨੂੰ ਲਾਇਆ ਹੈ, ਜੋੜਿਆ ਹੈ। ਜਿਸ ਦਿਨ ਤੋਂ ਗੁਰੂ ਨੇ ਕਿਰਪਾ ਕਰਕੇ ਆਪਣੀ ਚਰਨੀ ਲਾਇਆ ਹੈ, ਸਮਝ ਆ ਗਈ ਹੈ, ਪਤਾ ਲੱਗ ਗਿਆ ਹੈ, ਉਹ ਪਰਮਾਤਮਾ ਹਰੀ ਤਾਂ ਅੰਗ ਸੰਗ ਹੀ ਹੈ। ਉਹਨੂੰ ਅੰਦਰੋਂ ਹੀ ਪ੍ਰਾਪਤ ਕੀਤਾ ਹੈ, ਪਾਇਆ ਦਾ ਭਾਵ ਹੈ ਪਾ ਲੈਣਾ। ਹਰੀ ਅੰਗ ਸੰਗ ਹੈ, ਹਾਜ਼ਰ ਹਜ਼ੂਰ ਹੈ। ਇਹ ਤਾਂ ਸਮਝ ਪੈਂਦੀ ਹੈ ਜਦੋਂ ਪੂਰੇ ਗੁਰੂ ਦੀ ਨਦਰ ਹੋ ਜਾਏ। ਬਹੁਤ ਸਾਰੇ ਬੋਲ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਰਾਹੀਂ ਇਵੇਂ ਪ੍ਰਾਪਤ ਹੁੰਦੇ ਹਨ। ਜਿਨ੍ਹਾਂ ਬੋਲਾਂ ਦੇ ਰਾਹੀਂ ਇਹ ਪਤਾ ਲੱਗਦਾ ਹੈ ਕਿ ਸਾਰੀ ਕਲਾ ਸਾਰੀ ਸ਼ਕਤੀ ਉਸ ਗੁਰੂ ਦੇ ਕੋਲ ਹੀ ਹੈ। ਜੀਵਾਂ ਨੂੰ ਗਿਆਨ ਦੇਣਾ, ਸਿੱਖਿਆ ਦੇਣੀ, ਮਤ ਦੇਣੀ, ਆਪਣੇ ਚਰਨੀ ਲਾਉਣਾ, ਇਹ ਗੁਰੂ ਦਾ ਪਰ ਉਪਕਾਰ ਹੈ, ਗੁਰੂ ਦੀ ਬਖਸ਼ਿਸ਼ ਹੈ। ਜਿਸ ਤਰ੍ਹਾਂ ਇੱਕ ਬੋਲ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਹੀ ਕਿਰਪਾ ਕਰਦੇ ਨੇ, ਸਾਹਿਬ ਗੁਣੀ ਗਹਿਰਾ ਘਰ ਲਸ਼ਕਰ ਸਭ ਤੇਰਾ, ਰਖਵਾਲੇ ਗੁਰਗੋਪਾਲਾ ਸਭ ਜੀ ਭਏ ਦਇਆਲਾ। ਸਭ ਜੀ ਭਏ ਦਇਆਲਾ ਦਾ ਭਾਵ ਹੈ ਸਾਰੇ ਜੀਆਂ ਦੇ ਉੱਤੇ ਦਇਆਵਾਨ ਹੋ ਜਾਣਾ, ਨਦਰ ਹੋ ਜਾਣੀ, ਕਿਰਪਾ ਹੋ ਜਾਣੀ। ਕਿਰਪਾ ਕਿਸ ਦੀ? ਉਸ ਸਾਹਿਬ ਦੀ। ਸਾਹਿਬ ਕੌਣ ਹੈ? ਗੁਣੀ ਗਹਿਰਾ, ਗੁਣਾਂ ਦੀ ਖਾਨ, ਗੁਣਾਂ ਦਾ ਖਜ਼ਾਨਾ, ਜਿਸ ਵਿੱਚ ਅਨੇਕਾਂ ਹੀ ਗੁਣ ਹਨ। ਆਪਣੇ ਗੁਣਾਂ ਦੇ ਵਿੱਚੋਂ ਉਹ ਜੀਵਾਂ ਨੂੰ ਕੁਝ ਨਾ ਕੁਝ ਦਿੰਦਾ ਹੀ ਦਿੰਦਾ ਰਹਿੰਦਾ ਹੈ। ਪਾਤਸ਼ਾਹ ਜੀ ਦਾ ਬੋਲ ਹੈ, ਘਰ ਲਸ਼ਕਰ ਸਭ ਤੇਰਾ। ਇਹ ਸਾਰਾ ਕੁਝ ਤੇਰਾ ਹੀ ਪੈਦਾ ਕੀਤਾ ਹੋਇਆ ਹੈ, ਤੇਰਾ ਹੀ ਦਿੱਤਾ ਹੋਇਆ। ਪਰਮੇਸ਼ਰ ਆਪ ਹੋਵਾ ਰਖਵਾਲਾ, ਸ਼ਾਂਤ ਸਹਿਜ ਸੁਖ ਖਿਨਮੈ ਉਪਜੈ, ਮਨ ਹੋਵਾ ਸਦਾ ਸੁਖਾਲਾ। ਰਖਵਾਲਾ ਦਾ ਭਾਵ ਹੈ ਜੋ ਰੱਖਿਆ ਕਰਨ ਵਾਸਤੇ, ਉਹ ਰਖਵਾਲਾ ਬਣਦਾ ਹੈ ਆਪਣੇ ਜੀਵਾਂ ਦਾ, ਰੱਖਿਆ ਕਰਦਾ ਹੈ। ਸੁਖ ਸ਼ਾਂਤ ਸਹਿਜ ਦਿੰਦਾ ਹੈ। ਮਨ ਮੈਂ ਉਪਜਦੇ ਹਨ ਇਹ ਸੁੱਖ, ਇਹ ਆਨੰਦ, ਹੋਵਾ ਸਦਾ ਸੁਖਾਲਾ। ਉਹ ਜੀਵ ਮਨ ਕਰਕੇ ਸੁਖਦਾਈ ਹੋ ਜਾਂਦਾ ਹੈ।
ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਐਸੀ ਹੀ ਕਿਰਪਾ ਕੀਤੀ ਹੈ। ਗੁਰਪੂਰੈ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਉਸ ਹਰੀ ਨੂੰ ਅੰਗ ਸੰਗ ਹੀ ਪ੍ਰਾਪਤ ਕੀਤਾ ਹੈ, ਕੋਲੋਂ ਹੀ ਮਿਲਿਆ ਹੈ, ਅੰਦਰੋਂ ਹੀ ਪਾ ਲਿਆ ਹੈ। ਜਹਾਂ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮਿਲੇ। ਜਹਾਂ ਜਾਈਏ ਦਾ ਭਾਵ ਹੈ ਜਿੱਥੇ ਵੀ ਦੇਖੀਦਾ ਹੈ ਜਾਈਦਾ ਹੈ, ਹਰੀ ਉੱਥੇ ਹੀ ਹੈ, ਪਰਮਾਤਮਾ ਉੱਥੇ ਹੀ ਵਸਿਆ ਹੋਇਆ, ਹਰ ਥਾਂ 'ਤੇ ਰਮਿਆ ਹੈ, ਇਸ ਕਰਕੇ ਉੱਥੇ ਸੁੱਖ ਹੀ ਪ੍ਰਤੀਤ ਹੁੰਦਾ ਹੈ। ਕਿਰਪਾ ਕਰਕੇ ਇਹ ਨਦਰ ਪਰਮਾਤਮਾ ਨੇ ਆਪ ਹੀ ਕੀਤੀ ਹੈ, ਆਪਣੇ ਨਾਲ ਸਾਨੂੰ ਮੇਲਿਆ ਹੋਇਆ ਹੈ, ਜੋੜਿਆ ਹੋਇਆ ਹੈ। ਹਰ ਗੁਣ ਗਾਵਹੋ ਸਦਾ ਸੁਭਾਈ। ਇਸ ਕਰਕੇ ਹੇ ਭਾਈ, ਸਦਾ ਹੀ ਹਰੀ ਦੇ ਗੁਣਾਂ ਨੂੰ ਗਾਉਂਦੇ ਰਹੋ, ਹਰ ਵੇਲੇ ਹਰ ਸਮੇਂ। ਸਦਾ ਦਾ ਭਾਵ ਹੈ ਹਰ ਵਕਤ ਉਹਨੂੰ ਚੇਤੇ ਰੱਖੀਏ, ਉਹਨੂੰ ਗਾਉਂਦੇ ਰਹੀਏ। ਮਨ ਚਿੰਦੇ ਸਗਲੇ ਫਲ ਪਾਵਹੋ, ਜੀ ਕੈ ਸੰਗ ਸਹਾਈ ਰਹਾਓ। ਮਨ ਚਿੰਦੇ, ਚਿੰਦੇ ਦਾ ਭਾਵ ਹੈ ਮਨ ਦੀ ਇੱਛਾ, ਮਨ ਦੀ ਮੰਗ, ਮਨ ਦੇ ਵਿੱਚ ਕੋਈ ਪ੍ਰਾਪਤੀ ਵਾਸਤੇ ਕੋਈ ਉਤਸ਼ਾਹ ਪੈਦਾ ਹੋਣਾ, ਕੋਈ ਖਿੱਚ, ਕੋਈ ਤਾਂਘ ਪੈਦਾ ਹੋਣੀ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਨ ਚਿੰਦੇ ਸਗਲੇ ਫਲ ਪਾਵਹੋ। ਜੋ ਜੋ ਮਨ ਵਿੱਚ ਇੱਛਾ ਹੁੰਦੀ ਹੈ ਉਹ ਫਲ ਪ੍ਰਾਪਤ ਹੋ ਜਾਂਦੇ ਨੇ। ਜੀ ਕੈ ਸੰਗ ਸਹਾਈ, ਜੀ ਦਾ ਭਾਵ ਹੈ ਇਹ ਜਿੰਦ, ਕਿਉਂਕਿ ਉਹ ਜਿੰਦ ਦੀ ਵੀ ਸਹਾਇਤਾ ਕਰਦਾ ਹੈ, ਸਰੀਰ ਦੀ ਵੀ ਰਖਵਾਲੀ ਕਰਦਾ ਹੈ, ਮਨ ਚਿੰਦੇ ਫਲ ਵੀ ਦਿੰਦਾ ਹੈ। ਜਿਸ ਤਰ੍ਹਾਂ ਇੱਕ ਬੋਲ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ, ਜੀਓ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਜਿੰਦ ਪਿੰਡ ਸਰੀਰ ਤੇ ਜੀ, ਜਿੱਥੇ ਉਸ ਪਰਮਾਤਮਾ ਨੇ ਕਿਰਪਾ ਕਰਕੇ ਪਿੰਡ ਦਿੱਤਾ, ਸਰੀਰ ਦਿੱਤਾ, ਜਿੰਦ ਦਿੱਤੀ, ਉੱਥੇ ਪਹਿਨਣ ਖਾਣ ਵਾਸਤੇ ਵੀ ਰਿਜ਼ਕ ਦਿੱਤਾ ਹੈ। ਦਿੱਤਾ ਪਹਿਨਣ ਖਾਣ, ਪਹਿਨਣ ਦਾ ਭਾਵ ਕੀ ਹੈ? ਕੱਪੜੇ। ਖਾਣ ਦਾ ਭਾਵ ਹੈ ਭੋਜਨ। ਆਪਣੇ ਦਾਸ ਕੀ ਆਪ ਪੈਜ ਰਾਖੀ, ਉਹ ਆਪਣੇ ਦਾਸਾਂ ਦੀ, ਸੇਵਕਾਂ ਦੀ ਆਪ ਹੀ ਪੈਜ ਰੱਖਦਾ ਹੈ। ਇਸ ਕਰਕੇ ਮੈਂ ਉਹਦੇ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰੱਖੀ। ਕਲ ਦਾ ਭਾਵ ਕੀ ਹੈ? ਪੈਜ। ਉਸਤਤ ਕਿਹਦੀ ਕਰਨੀ ਹੈ? ਸਦਾ ਹੀ ਉਸ ਪ੍ਰਭੂ ਦੀ ਕਰਨੀ ਹੈ। ਕਿਹੜਾ? ਜਿਨ ਪੂਰੀ ਕਲ ਰਾਖੀ, ਪੂਰਨ ਤੌਰ 'ਤੇ ਸਾਡੀ ਪੈਜ ਰੱਖਣੀ ਕੀਤੀ ਹੈ। ਜੀ ਜੰਤ ਸਭ ਭੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਉਸ ਸੱਚੇ ਗੁਰੂ ਦੀ ਸੱਚੀ ਸਿੱਖਿਆ, ਸੱਚ ਸਾਖੀ ਦਾ ਭਾਵ ਹੈ ਸੱਚੀ ਸਿੱਖਿਆ, ਉਪਦੇਸ਼। ਸੱਚੀ ਸਿੱਖਿਆ ਸੱਚੇ ਗੁਰੂ ਕੋਲੋਂ ਹੀ ਮਿਲਦੀ ਹੈ, ਅਤੇ ਗੁਰੂ ਕਿਰਪਾ ਕਰਕੇ ਜਿਸ ਵੀ ਜੀਵ ਜੰਤੂ ਨੂੰ ਆਪਣੀ ਸੱਚੀ ਸਿੱਖਿਆ, ਸੱਚਾ ਉਪਦੇਸ਼ ਦੇ ਦਿੰਦਾ ਹੈ, ਪਾਤਸ਼ਾਹ ਕਹਿੰਦੇ ਉਹ ਜੀਵ ਜੰਤ ਸਾਰੇ ਪਵਿੱਤਰ ਹੋ ਜਾਂਦੇ ਨੇ, ਪਾਵਨ ਹੋ ਜਾਂਦੇ ਨੇ। ਜੀਵ ਜੰਤ ਸਭ ਭਏ ਪਵਿੱਤਰਾ, ਉਹ ਪਵਿੱਤਰ ਹੋ ਗਏ, ਉਹ ਪਾਵਨ ਹੋ ਗਏ, ਕਿਉਂਕਿ ਉਹਨਾਂ ਨੂੰ ਸੱਚੇ ਗੁਰੂ ਨੇ ਸੱਚੀ ਸਾਖੀ ਦਿੱਤੀ ਹੈ, ਸਿੱਖਿਆ ਦਿੱਤਾ ਹੈ ਉਪਦੇਸ਼ ਦੇ ਰੂਪ ਵਿੱਚ।
ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦ੍ਰਿੜਾਇਆ। ਦ੍ਰਿੜਾਇਆ ਦਾ ਭਾਵ ਹੈ ਦ੍ਰਿੜ ਕਰਵਾ ਦੇਣਾ, ਪੱਕਾ ਚੇਤੇ ਕਰਵਾ ਦੇਣਾ ਜੋ ਕਦੇ ਭੁੱਲੇ ਨਾ। ਜਿਵੇਂ ਕੋਈ ਚੀਜ਼ ਪੱਥਰ 'ਤੇ ਤਰਾਸ਼ ਦਿੱਤੀ ਜਾਏ, ਉੱਕਰੀ ਜਾਏ, ਉਹ ਪੱਕੀ ਹੋ ਜਾਂਦੀ ਹੈ, ਉਹ ਮਿਟਦੀ ਨਹੀਂ। ਇਸ ਤਰ੍ਹਾਂ ਗੁਰੂ ਨੇ ਨਦਰ ਕੀਤੀ, ਕਿਰਪਾ ਕੀਤੀ, ਸਾਨੂੰ ਆਪਣਾ ਅੰਮ੍ਰਿਤਮਈ ਨਾਮ ਦ੍ਰਿੜ ਕਰਵਾ ਦਿੱਤਾ, ਚੇਤੇ ਕਰਵਾ ਦਿੱਤਾ। ਜਿਸ ਦੇ ਅੰਦਰ ਇਹ ਨਾਮ ਦ੍ਰਿੜ ਹੋ ਜਾਏ, ਵਿਘਨ ਬਿਨਾਸਨ ਇਹਨਾਂ ਦਾ ਨਾਸ਼ ਹੋ ਜਾਂਦਾ ਹੈ, ਸਭ ਦੁੱਖ ਨਾਸਨ ਇਹ ਵੀ ਨਾਸ ਜਾਂਦੇ ਹਨ, ਖੋਏ ਪਾਪ ਭਏ ਸਭ ਪਾਵਨ, ਪਾਪ ਖੋਏ ਜਾਂਦੇ ਹਨ, ਖਤਮ ਹੋ ਜਾਂਦੇ ਹਨ, ਸਾਰੇ ਪਾਵਨ ਹੋ ਜਾਂਦੇ ਹਨ। ਜਨ ਨਾਨਕ ਸੁੱਖ ਘਰ ਆਇਆ, ਉਹ ਫਿਰ ਸੁੱਖ ਦੇ ਘਰ ਵਿੱਚ ਆ ਜਾਂਦਾ ਹੈ। ਸੁੱਖ ਘਰ ਕੀ ਹੈ? ਗੁਰੂ ਦਾ ਘਰ, ਗੁਰੂ ਦੀ ਉਸਤਤਾ ਦਾ ਘਰ, ਗੁਰੂ ਦੀ ਸਿਫਤ ਦਾ ਘਰ, ਗੁਰੂ ਦੀ ਵਡਿਆਈ ਦਾ ਘਰ। ਇੱਕ ਹੋਰ ਬੋਲ ਦੇ ਰਾਹੀਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਹਰ ਕੀ ਪ੍ਰੇਮ ਭਗਤ ਮਨ ਲੀਨਾ, ਨਿਤ ਬਾਜੇ ਅਨਹਦ ਬੀਨਾ। ਹਰੀ ਦੀ ਪ੍ਰੇਮਾ ਭਗਤੀ ਵਿੱਚ ਮਨ ਲੀਨ ਹੋਣਾ, ਇੱਕਮਿਕ ਹੋ ਜਾਣਾ। ਲੀਨਾ ਦਾ ਭਾਵ ਕੀ ਹੈ? ਲੀਨ ਹੋਣਾ, ਇੱਕਮਿਕ ਹੋਣਾ। ਹਰ ਚਰਨ ਕੀ ਓਟ ਸਤਾਣੀ, ਸਭ ਚੁੱਕੀ ਕਾਣ ਲੋਕਾਣੀ। ਹਰ ਚਰਨ ਕੀ ਓਟ ਸਤਾਣੀ, ਚਰਨ ਹਰ ਚਰਨ ਗੁਰੂ ਦੇ ਬੋਲ, ਹਰੀ ਦੇ ਚਰਨ ਹਰੀ ਦੇ ਦਿੱਤੇ ਹੋਏ ਅੰਮ੍ਰਿਤਮਈ ਬੋਲ, ਇਹਨਾਂ ਦੇ ਅੰਦਰ ਕੀ ਹੈ? ਓਟ ਸਤਾਣੀ। ਓਟ ਓਟ ਆਸਰੇ ਦਾ ਨਾਮ ਹੈ, ਸਹਾਰੇ ਦਾ ਨਾਮ ਹੈ, ਟੇਕ ਦਾ ਨਾਮ ਹੈ। ਓਟ ਬਾਣੀ ਵਿੱਚ ਕਿਤੇ ਕਿਤੇ ਇਹ ਬੋਲ ਆਉਂਦਾ ਹੈ, ਓਟ ਓਟ ਲੈਣੀ। ਓਟ ਦਾ ਭਾਵ ਹੁੰਦਾ ਸਹਾਰਾ ਲੈਣਾ, ਟੇਕ ਲੈਣੀ। ਹਰੀ ਦੇ ਚਰਨਾਂ ਦੀ ਜਿਹੜੀ ਟੇਕ ਹੈ, ਹਰੀ ਦੇ ਚਰਨਾਂ ਦਾ ਸਹਾਰਾ ਜੋ ਹੈ, ਇਹ ਜਿਹੜੀ ਓਟ ਹੈ, ਇਹਦੇ ਵਿੱਚ ਕੀ ਹੈ? ਸਤਾਣੀ ਦਾ ਭਾਵ ਹੈ, ਬਹੁਤ ਤਾਕਤ ਹੈ। ਸਤਾਣੀ ਸੱਤ ਵਾਲੀ ਤਾਕਤ, ਸਤਾਣੀ ਸਤਾਣੀ ਦੋ ਸ਼ਬਦਾਂ ਦਾ ਜੋੜ ਹੈ, ਇੱਕ ਸੱਤ ਔਰ ਦੂਜਾ ਤਾਣ, ਸਤਾਣੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਤਰ੍ਹਾਂ ਬਹੁਤ ਸਾਰੇ ਬੋਲ ਆਉਂਦੇ ਨੇ ਜੋ ਦੋ ਸ਼ਬਦਾਂ ਨੂੰ ਜੋੜ ਕੇ ਇੱਕ ਸ਼ਬਦ ਬਣਾਇਆ ਜਾਂਦਾ ਹੈ। ਸੱਤ ਅਤੇ ਤਾਣ ਇਕੱਠੇ ਕਰੀਏ ਤੇ ਸਤਾਣੀ ਬਣ ਜਾਂਦਾ ਹੈ। ਉਹ ਤਾਣੀ, ਉਹ ਤਾਕਤ ਜਿਸ ਵਿੱਚ ਸੱਤ ਹੈ, ਉਹ ਸ਼ਕਤੀ ਜਿਹੜੀ ਸਦੀਵੀ ਹੀ ਹੈ, ਹਰ ਵੇਲੇ ਹੈ। ਇੱਕ ਤਾਣ, ਇੱਕ ਤਾਕਤ ਉਹ ਹੈ ਜੋ ਆਉਂਦੀ ਜਾਂਦੀ ਰਹਿੰਦੀ ਹੈ, ਸਦੀਵ ਨਹੀਂ ਰਹਿੰਦੀ। ਕਦੇ ਉਹ ਤਾਕਤ ਆ ਗਈ, ਕਦੇ ਚਲੀ ਗਈ। ਪਰ ਇੱਕ ਸਤਾਣੀ ਹੈ, ਸੱਤ ਵਾਲੀ ਤਾਣੀ, ਸੱਤ ਵਾਲੀ ਤਾਕਤ, ਸੱਤ ਉਹਦੇ ਅੰਦਰ ਹੈ, ਭਾਵ ਕਿ ਉਹ ਸਦੀਵੀ ਤਾਣ ਹੈ, ਜਿਸ ਨੂੰ ਆਪਾਂ ਕਹਿੰਦੇ ਨਾ, ਤੂੰ ਤਾਣ ਦੀਵਾਨ, ਤੂੰ ਤਾਣ ਵੀ ਹੈ ਦੀਵਾਨ ਵੀ ਹੈ, ਤੂੰ ਹੈ ਮੇਰੇ ਸਵਾਮੀ। ਦੀਵਾਨ ਦਾ ਭਾਵ ਕੀ ਹੈ? ਕਚਹਿਰੀ। ਠੰਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ ਸ਼ਰਨ ਸੱਚੇ ਕੀ ਤਾਕੀ। ਗੁਰੂ ਅਰਜਨ ਦੇਵ ਜੀ ਦਾ ਬੋਲ। ਸੱਚੇ ਪਰਮਾਤਮਾ ਦੀ ਸ਼ਰਨ, ਤਾਕੀ ਦਾ ਭਾਵ ਹੈ, ਤੱਕੀ ਹੈ। ਤੱਕੀ ਦਾ ਭਾਵ ਕੀ ਹੈ? ਉਹਦਾ ਆਸਰਾ ਲੈਣਾ ਕੀਤਾ ਉਹਦੇ ਵੱਲ। ਤਾਂ ਉਹਨੇ ਕੀ ਕੀਤਾ? ਠੰਡ ਪਾਈ ਕਰਤਾਰੇ, ਉਸਨੇ ਰਹਿਮਤ ਕਰਕੇ ਨਾਮ ਦਾ ਜਲ ਦੇ ਕੇ ਠੰਡ ਪਾ ਦਿੱਤੀ। ਤਾਪ ਛੋੜ ਗਿਆ ਪਰਵਾਰੇ, ਤਾਪ ਦੇ ਕਈ ਰੂਪ ਹਨ, ਇੱਕ ਸਮੂਹ ਦੇ ਰੂਪ ਵਿੱਚ ਹੈ। ਪਰਵਾਰੇ ਦਾ ਭਾਵ ਹੈ ਸਮੂਹ ਦੇ ਰੂਪ ਵਿੱਚ, ਤਾਪ ਵਿਸ਼ੇ ਵਿਕਾਰ।
ਜਦੋਂ ਪੂਰੇ ਗੁਰੂ ਦੀ ਸਤਾਣੀ ਓਟ ਮਿਲ ਗਈ, ਤਾਣ ਵਾਲੀ ਸੱਤ ਵਾਲੀ ਤਾਕਤ ਮਿਲ ਗਈ, ਤਾਂ ਇਹ ਜਿਹੜੇ ਤਾਪ ਸਨ, ਕਿਤੇ ਕਿਤੇ ਤਿੰਨ ਤਾਪਾਂ ਦੀ ਗੱਲ ਹੈ, ਪਰ ਸਤਿਗੁਰੂ ਜੀ ਇੱਥੇ ਇਹਨੂੰ ਆਖਦੇ ਨੇ ਇਹ ਸਮੂਹ ਦੇ ਰੂਪ ਵਿੱਚ ਹਨ, ਪਰਿਵਾਰੇ ਦਾ ਭਾਵ ਸਮੂਹ ਦੇ ਰੂਪ ਵਿੱਚ ਵੱਡੀ ਗਿਣਤੀ ਦੇ ਅੰਦਰ। ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਕਿਰਪਾ ਕਰ ਰਹੇ, ਨਾਰਾਇਣ ਪ੍ਰਾਣ ਆਧਾਰਾ, ਨਾਰਾਇਣ ਨਾਰਾਇਣ ਰੱਬ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੈ ਨਾਰਾਇਣ। ਜੋ ਪਾਣੀ ਦੇ ਵਿੱਚ ਰਹਿਣ ਵਾਲੇ ਜੀਵਾਂ ਦੀ ਸਹਾਇਤਾ ਕਰਦਾ ਉਹਨੂੰ ਵੀ ਨਾਰਾਇਣ ਹੀ ਕਹਿੰਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਰੱਬ ਦਾ ਕੋਈ ਵੀ ਨਾਮ ਹੋਵੇ ਉਸ ਨੂੰ ਲਿਖਣਾ ਕੀਤਾ, ਤੋ ਨਾਰਾਇਣ ਹੈ ਔਰ ਪ੍ਰਾਣਾਂ ਦਾ ਆਧਾਰ ਹੈ, ਆਸਰਾ ਹੈ। ਹਮ ਸੰਤ ਜਨਾ ਰੇ ਨਾਰਾ, ਰੇ ਨਾਰਾ ਦਾ ਭਾਵ ਹੈ ਧੂੜੀ ਖਾਕ, ਹਮ ਦਾ ਭਾਵ ਹੈ ਅਸੀਂ, ਸੰਤ ਜਨਾ ਦਾ ਭਾਵ ਹੈ ਸੰਤ ਭਗਤ ਗੁਰਮੁਖ। ਅਸੀਂ ਤੇਰੇ ਭਗਤਾਂ ਦੇ ਚਰਨਾਂ ਦੀ ਰੇ ਨਾਰਾ ਹਾਂ, ਰੇਨ ਹਾਂ, ਧੂੜੀ ਹਾਂ, ਖਾਕ ਹਾਂ। ਭਗਤਾਂ ਦੇ, ਸੰਤਾਂ ਦੇ, ਗੁਰਮੁਖਾਂ ਦੇ ਚਰਨਾਂ ਦੀ ਧੂੜੀ ਦਾ ਕੀ ਭਾਵ ਹੈ? ਉਹਨਾਂ ਦਾ ਉਪਦੇਸ਼ ਲੈਣਾ, ਉਹਨਾਂ ਕੋਲੋਂ ਗਿਆਨ ਲੈਣਾ, ਉਹਨਾਂ ਕੋਲੋਂ ਸਿੱਖਿਆ ਲੈਣੀ। ਜਦੋਂ ਕੋਈ ਸੰਤ ਜਨਾਂ ਦੇ, ਭਗਤਾਂ ਦੇ ਚਰਨਾਂ ਦੀ ਰੇਨ ਬਣ ਜਾਏ ਤਾਂ ਪਾਤਸ਼ਾਹ ਕਹਿੰਦੇ ਉਸ ਰੇਨ ਦੇ ਨਾਲ ਜਿਹੜੇ ਪਤਿਤ ਹੁੰਦੇ ਨੇ ਉਹ ਵੀ ਪਾਵਨ ਹੋ ਜਾਂਦੇ ਹਨ, ਪਤਿਤ ਵੀ ਪਵਿੱਤਰ ਹੋ ਜਾਂਦੇ ਨੇ, ਪਤਿਤ ਪੁਨੀਤ ਕਰ ਲੈਂਦੇ। ਗੁਰਮੁਖਾਂ ਦੇ ਚਰਨਾਂ ਦੀ ਧੂੜੀ ਪਤਤਾਂ ਨੂੰ ਵੀ ਪਾਵਨ ਕਰ ਲੈਂਦੀ ਹੈ, ਪਤਤਾਂ ਨੂੰ ਵੀ ਪਵਿੱਤਰ ਬਣਾ ਦਿੰਦੀ ਹੈ। ਕਰ ਕਿਰਪਾ ਹਰ ਜਸ ਦਿਨੇ। ਜੇ ਕੋਈ ਪਤਤ ਤੋਂ ਪਾਵਨ ਹੋ ਗਿਆ, ਇਹ ਕਿਰਪਾ ਵੀ ਉਹਦੀ ਹੈ। ਇਸ ਕਿਰਪਾ ਦੇ ਰਾਹੀਂ ਉਹ ਹਰੀ ਆਪ ਹੀ ਕਿਰਪਾ ਕਰਕੇ ਆਪਣਾ ਜਸ ਦੇ ਦਿੰਦਾ ਹੈ। ਪਾਰ ਬ੍ਰਹਮ ਕਰੇ ਪ੍ਰਤਿਪਾਲਾ, ਉਹ ਪਾਰਬ੍ਰਹਮ ਪਰਮਾਤਮਾ ਹੀ ਸਾਰਿਆਂ ਦੀ ਪ੍ਰਤਿਪਾਲਣਾ ਕਰ ਰਿਹਾ ਹੈ, ਸੰਭਾਲ ਕਰ ਰਿਹਾ ਹੈ, ਸਾਰ ਲੈ ਰਿਹਾ ਹੈ। ਸਦ ਜੀ ਸੰਗ ਰਖਵਾਲਾ, ਸਦ ਦਾ ਭਾਵ ਹੈ ਸਦਾ, ਜੀ ਸੰਗ ਰਖਵਾਲਾ ਉਹ ਜੀਵਾਂ ਦੇ ਨਾਲ ਹੈ ਔਰ ਜੀਵਾਂ ਦੀ ਰੱਖਿਆ ਵੀ ਕਰ ਰਿਹਾ। ਹਰ ਦਿਨ ਰਹਿਣ ਕੀਰਤਨ ਗਾਈਏ, ਦਿਨ ਰਹਿਣ ਦਾ ਭਾਵ ਹੈ ਦਿਨ ਰਾਤੀ, ਭਾਵ ਕਿ ਹਰ ਵੇਲੇ, ਹਰ ਦਿਨ ਰਹਿਣ ਦਾ ਭਾਵ ਹੈ ਹਰੀ ਦਾ ਦਿਨ ਰਾਇਣ, ਕੀਰਤਨ ਦਾ ਭਾਵ ਹੈ ਕੀਰਤੀ ਉਸਤਤ ਵਡਿਆਈ ਗਾਈਏ ਕਰਦੇ ਰਹੀਏ। ਬਹੁੜ ਨਾ ਜੋਨੀ ਪਾਈਏ, ਬਹੁੜ ਦਾ ਭਾਵ ਹੈ ਫਿਰ, ਜੂਨਾਂ ਦੇ ਵਿੱਚ ਉਹ ਜੀਵ ਨਹੀਂ ਆਉਂਦਾ। ਜੋ ਉਹਦੀ ਕੀਰਤੀ ਕਰਦਾ ਹੈ, ਉਹਦੀ ਉਸਤਤੀ ਕਰਦਾ ਹੈ, ਉਸ ਰੱਬ ਜੀ ਦੀ ਪਰਮਾਤਮਾ ਦੀ ਸ਼ੋਭਾ ਕਰਦਾ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਵਾਰ ਵਾਰ ਜਨਮਦਾ ਤੇ ਮਰਦਾ ਨਹੀਂ। ਜਿਸ ਦੇਵੈ ਪੁਰਖ ਵਿਧਾਤਾ, ਉਹ ਪੁਰਖ ਪਰਮਾਤਮਾ ਆਪ ਹੀ ਕਿਰਪਾ ਕਰਕੇ, ਆਪ ਹੀ ਨਦਰ ਕਰਕੇ ਦਿਨ ਰਹਿਣ ਕੀਰਤੀ ਕਰਨ ਦੀ ਦਾਤ ਦੇ ਦਿੰਦਾ ਹੈ। ਜਿਸ ਦੇਵੇ, ਜਿਸ ਨੂੰ ਦੇ ਦੇਵੇ, ਜਿਸ ਉੱਤੇ ਉਸ ਦੀ ਨਦਰ ਹੋ ਜਾਏ ਪੁਰਖ ਵਿਧਾਤਾ ਦੀ, ਪਰਮਾਤਮਾ ਦੀ। ਹਰ ਰਸ ਤਿੰਨ ਹੀ ਜਾਤਾ, ਜਾਤਾ ਦਾ ਭਾਵ ਹੈ ਜਾਣਿਆ, ਹਰ ਰਸ ਦਾ ਭਾਵ ਹੈ ਹਰੀ ਦੇ ਨਾਮ, ਹਰ ਰਸ ਦਾ ਭਾਵ ਹੈ ਹਰੀ ਦੇ ਨਾਮ ਦਾ ਰਸ, ਤਿੰਨ ਦਾ ਭਾਵ ਹੈ ਉਹਨਾਂ ਨੇ ਜਾਤਾ ਦਾ ਭਾਵ ਜਾਣਿਆ ਹੈ। ਕਿਹਨਾਂ ਨੇ? ਜਿਸ ਦੇਵੈ ਪੁਰਖ ਵਿਧਾਤਾ।
ਜਿਨ੍ਹਾਂ ਨੂੰ ਉਹ ਪੂਰਨ ਪੁਰਖ ਵਿਧਾਤਾ ਆਪ ਹੀ ਕਿਰਪਾ ਕਰਕੇ ਇਹ ਹਰੀ ਦੇ ਨਾਮ ਦੇ ਰਸ ਦੀ ਸੋਝੀ ਦਿੰਦਾ ਹੈ, ਗਿਆਨ ਦਿੰਦਾ ਹੈ। ਜਮ ਕੰਕਰ ਨੇੜ ਨਾ ਆਇਆ। ਜਮ ਕੰਕਰ, ਕੰਕਰ ਆਮ ਤੌਰ 'ਤੇ ਉਸ ਨੁਕੀਲੇ ਪੱਥਰ ਦਾ ਨਾਮ ਹੈ ਜੋ ਪੈਰ ਨੂੰ ਠੋਕਰ ਲੱਗ ਜਾਏ ਤਾਂ ਪੀੜਾ ਹੁੰਦੀ ਹੈ, ਦਰਦ ਹੁੰਦੀ ਹੈ। ਜਮ ਕੰਕਰ, ਉਹ ਕੰਕਰ, ਉਹ ਡੰਡਾ ਜੋ ਜਮਾਂ ਦਾ ਹੈ, ਨੇੜ ਨਾ ਆਇਆ, ਨੇੜੇ ਨਹੀਂ ਆਉਂਦਾ। ਸੁੱਖ ਨਾਨਕ ਸ਼ਰਣੀ ਪਾਇਆ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਹੇ ਨਾਨਕ, ਇਹ ਜੋ ਸੁੱਖ ਹੈ ਉਹਦੀ ਸ਼ਰਣ ਵਿੱਚੋਂ, ਉਹਦੀ ਹਜ਼ੂਰੀ ਵਿੱਚੋਂ ਪ੍ਰਾਪਤ ਹੁੰਦਾ। ਜਿਸ ਤਰ੍ਹਾਂ ਇੱਕ ਬੋਲਦੇ ਰਾਹੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਭਇਓ ਕਿਰਪਾਲ ਸਰਬ ਕੋ ਠਾਕੁਰ, ਸਗਰੋ ਦੁੱਖ ਮਿਟਾਇਓ, ਕਹੋ ਨਾਨਕ ਹਉਮੈ ਭੀਤ, ਗੁਰ ਖਾਈ ਤਉ ਦਿਆਰ ਬੇਠਲੋ ਪਾਇਓ। ਭਇਓ ਕਿਰਪਾਲ, ਜਦੋਂ ਭਇਓ ਦਾ ਭਾਵ ਹੈ ਹੋ ਜਾਣਾ, ਭਇਆ ਜਾਂ ਭਇਓ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਈ ਵਾਰੀ ਆਉਂਦਾ ਹੈ, ਭਇਓ ਜਾਂ ਭਇਆ, ਜਿਵੇਂ ਆਨੰਦ ਭਇਆ, ਭਇਆ ਦਾ ਭਾਵ ਕੀ ਹੋ ਜਾਣਾ। ਸੋ ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਨੇ ਐਸੀ ਹੀ ਕਿਰਪਾ ਕੀਤੀ ਹੈ। ਗੁਰ ਪੂਰੈ ਚਰਨੀ ਲਾਇਆ, ਹਰ ਸੰਘ ਸਹਾਈ ਪਾਇਆ, ਜੈ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਆਓ ਗੁਰਬਾਣੀ ਕੀਰਤਨ ਨਾਲ ਜੁੜਨਾ ਕਰੀਏ ਜੀ। ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬਾਤ ਚਾਹੀਦੀ ਹੈ
1: ਨਹੀਂ ਸਾਰਿਆਂ ਦੀ ਚਾਹੀਦੀ
0: ਹੈ ਸਾਰਿਆਂ ਦੀ ਹੋਣੀ ਚਾਹੀਦੀ
1: ਉਹ ਕਹਿੰਦੇ ਸਾਰਿਆਂ ਦੀ ਆ ਜਾਣੀ
0: ਉਹ ਤਾਂ ਉਧਰ ਆ
1: ਉਹ ਵੀ ਇਧਰ ਆ ਜਾਣੀ ਆ
0: ਉਧਰ ਇਧਰ ਨੀ ਆਉਣੀ ਉਹ ਉਧਰ ਹੀ ਰਹਿਣੀ ਉਧਰ ਨੂੰ ਲਾਓ ਸਗੋਂ ਉਹ ਉਹਨਾਂ ਦੀ ਸਾਰਿਆਂ ਦੀ ਆਵਾਜ਼
2: ਬੀਬੀ ਚੁੱਪ ਕਰਕੇ
3: ਬੀਬੀ ਤੁਹਾਡੀ ਵੀ ਆਵਾਜ਼

0: ਹਲੇ 10 ਮਿੰਟ ਹੋਏ ਆ ਬੀਬੀ,
1: ਕਿੰਨੇ ਹੋਏ ਤੋਂ ਲੱਗਣਾ?
0: ਸਵਾ 9 ਲੱਗਦੀਆਂ ਨੇ।
1: ਵਾਹਿਗੁਰੂ ਜੀ।

ਕਲ ਕਲੇਸ਼ ਤਨ ਮਾਹੇ ਮਿਟਾਵੋ। ਨਾਮ ਜਪਤ ਗ੍ਰੰਥ ਲਿਖਿਆ ਕਿੰਨੇ ਰਾਮ ਨਾਮ ਇੱਕ ਅੱਖਰ, ਤਾਂ ਕਿ ਮਹਿਮਾ ਗਰੀ ਨਾ ਆਵੇ। ਨਾਨਕ ਗੁਣ ਸੰਗ ਮੋਹੇ ਉਧਾਰੋ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਦੁਖ ਜਮ ਨਸੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਕੈ ਸਿਮਰਨ ਅੰਦਰ ਜਾਗੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਸਰਬ ਨਿਧਾਨ ਨਾਨਕ ਹਰ ਰੰਗ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਬਿਨਸੈ ਦੂਜਾ, ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਨਾਨਕ ਤਾ ਕੈ ਲਾਗੋ ਪਾਏ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਸਭ ਕੈ ਸੁਲਜੈ, ਪ੍ਰਭ ਕੈ ਸਿਮਰਨ ਪੂਰਨ ਆਸਾ। ਅੰਮ੍ਰਿਤ ਨਾਮ ਰਿਤ ਮਾਏ ਸਮਾਏ, ਨਾਨਕ ਜਨ ਕਾ ਦਾਸਨ ਦਸਣਾ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ। ਨਾਨਕ ਜਨ ਕੀ ਮੰਗੈਰ ਵਾਲਾ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਬਸੇ ਹਰ ਨੇਰੇ। ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਬਹੁ ਨ ਝੂਰੇ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਕਮਲ ਵਿਗਿਆਸਨ, ਸੁਖ ਪ੍ਰਭ ਸਿਮਰਨ ਕਾਂਤ ਨ ਪਾਰ। ਨਾਨਕ ਤਿੰਨ ਜਨ ਸਰਨੀ ਪਇਆ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਨੀਚੋਂ ਕੁੰਟ ਜਾਤੇ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਮੈਂ

ਆਪਹਿ ਮਾਇਆ ਜਾਲ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਨਾਨਕ ਬੋਲੇ ਸਹਿਜ ਸੁਭਾਏ

ਆਪਣ ਸੰਗ ਆਪਰਾ ਵਰਾਤੇ ਨਾਨਕ ਅਵਰ ਨ ਜਾਣ ਸਕੋਏ ਹਰ ਕੋ ਨਾਮ ਜਪ ਨਿਰਮਲ ਕਰਮ ਸਾਧ ਸੰਗ ਗੁਰਮਤ ਮਲ ਹਿਰਿਆ ਹਰ ਕਾ ਨਾਮ ਜਪੋ ਜੀ ਸਦਾ ਹਰ ਕੋ ਜਸ ਰਸਨ ਬਖਾਨੀ।

ਗਗਨ ਮੈਂ ਜਿਨੇ ਉਭਾਰਿਆ। ਪਰ ਜੋਬਨ ਭੋਜਨ ਸੁਖ ਸੂਦ ਮੁਖ ਪਿਆਉ ਬੈਠ ਕੋ ਦੇਣ ਬਖਸ ਲਿਓ ਤੋ ਨਾਨਕ ਸੀਜੈ। ਸੋਤ ਪ੍ਰਾਤ ਮੀਤਵੰਤਾ ਸੰਗ ਹਸੈ ਸੁਖਦਾਈ ਪਵਨ ਪਾਵ ਕਮਲਾ ਸਗਲ ਸਮਗਰੀ ਸੰਗ ਸਾਥ ਬਸਾ ਤਿਸੈ ਤਿਆਗ ਅਵਰ ਸੰਗ ਰਚਨਾ।

0: ਸਮ ਸੰਗ ਹੋਏ
1: ਰੂਪ ਮੈਂ ਪਤਤ ਬਿਕਰਾਲ
0: ਨਾਨਕ ਕਾਢ ਲਿਓ ਪ੍ਰਭ ਦਿਆਲ
1: ਪਸ਼ੂ ਕੀ ਮਾਨਸ ਜਾਤ
0: ਲੋਕ ਵਿਚਾਰਾ ਕਰੇ ਦਿਨ ਰਾਤ ਸ਼ਬਦ ਨਵੇਂ ਸੱਚ ਕਰੇ ਛਪਾਇਆ ਅੰਤਰ ਵਿਆਪੈ ਲੋਭ ਸਵਾਨ ਗਲ ਪਾਥਰ ਕੈਸੇ ਤਰੇ ਥਾ ਨਾਨਕ ਤੇਜਨ ਸਹਿਜ ਸਮਾਤ ਕਰ ਗਏ ਲਿਹੋੜ ਨਿਭਾਵੇ ਨਿਸਕਈਏ ਤੋ ਸਮਝੇ ਭੋਰਾ ਜਤਨ ਕਰੇ ਤੋ ਵੀ ਸਰਭੰਗ ਨਹੀਂ ਹੋ ਤੂੰ ਉਸ ਗਵਨ
1: ਕਰੇ
0: ਨਾਨਕ ਤੁਮਰੀ ਕਿਰਪਾ ਕਰੇ

lugar.

ਨਾਨਕ ਤਿਨ ਪਾਇਆ ਖਾਤ ਪੀਤ ਵਰਤੈ ਅੰਧ ਉਲਾਸ ਅਗਿਆਨੀ ਮਨ ਰੋਸ ਕਰੇ ਬਹੁਰਸ ਦਾ ਵਿਸਵਾਸ ਨਾ ਹੋਵੇ ਪ੍ਰਭ ਕੀ ਆਗਿਆ ਮਾਨੇ ਮਾਥੇ ਨਾਨਕ ਸਾਹਿਬ ਸਦਾ ਦਇਆਲ ਸਰ ਪਰ ਹੋਵਤ ਜਾਨ ਨੇਤ ਉਹ ਮਨ ਸਹਿਓ ਮਨ ਪਛਤਾਵੇ ਲਭ ਡਰਿਓ ਤੈ ਅੰਧੰਧਾਰ ਤਾਕੋ ਹੱਥ ਨਾ ਆਵੇ ਕੇ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਹੋਮੇ ਮਮਤਾ ਮਾਇਆ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਆਪਸ ਉਪਰ ਕਰਤ ਗੁਮਾਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਮਿਥਿਆ ਹੱਥ ਪਰ ਧਰਮ ਕੋ ਹਿਰਹਿ ਮਿਥਿਆ ਰਸਨਾ ਭੋਜਨ ਅਨ ਸਵਾਦ ਮਿਥਿਆ ਮਨ ਪਰ ਲੋਭ ਲਭਾਵ ਹੈ ਮਿਥਿਆ ਬਾਸ ਲੇਤ ਬਿਕਾਰਾ ਸਫਲ ਦੇ ਨਾਨਕ ਹਰ ਹਰ ਨਾਮ ਲਏ ਸਾਚ ਬਿਨਾ ਕਹਿ ਹੋਵਤ ਸੂਚਾ ਭੁੱਖਾ ਵਰਤਾ ਕੈ ਦੁਰਗੰਧ ਮੇਘ ਬਿਨਾ ਜੋ ਖੇਤੀ ਜਾਏ ਜਿਉ ਕਿਰਪਨ ਕੇ ਨਿਰਾਰਥ ਦਾਮ ਨਾਨਕ ਤਾਕੈ ਬਲ ਬਲ ਜਾਓ ਮਨ ਨਹੀਂ ਪ੍ਰੀਤ ਮੁਖੋਂ ਗੁਣ ਲਾਵਤ ਬਾਹਰ ਵੇਖ ਨਾ ਕਾਹੂ ਕੀਨ ਆਵਤ ਜਾਵਤ ਜਨਮੈ ਮਰੈ ਇਸ ਕੀ ਸੀਖ ਧਰੈ ਸੰਸਾਰ ਨਾਨਕ ਕੁੰਜਨ ਚਰਨ ਪਰਾਤਾ ਆਪਣਾ ਕੀਆ ਆਪਹਿ ਮਾਨੈ ਕਿਸੈ ਦੂਰ ਜਨਾਵਤ ਕਿਸੈ ਬਜਾਵਤ ਨੇਰਾ ਸਭ ਕਾ ਜਾਣੈ ਆਤਮ ਕੀ ਰਹਿਤ

0: ਸੰਗ ਨਾ ਕਬੂ ਧਾਵੈ
1: ਸਾਧ
0: ਸੰਗ ਬਸਤਰ ਗੋਚਰ ਲਹਿ
1: ਸਾਧ
0: ਕੇ ਸੰਗ ਬਸੈ ਥਾਨ ਉੱਚੈ
1: ਸਾਧ
0: ਕੇ ਸੰਗ ਦ੍ਰਿੜੈ ਸਭ ਧਰਮ
1: ਸਾਧ
0: ਕੇ ਸੰਗ ਪਾਏ ਨਾਮ ਨਿਧਾਨ
1: ਸਾਧੂ ਕੇ ਕਰਵਾਨ
0: ਸਾਧ ਕੇ ਸੰਗ ਸਭ ਕੁਲ ਉਧਾਰੈ ਸਾਧੂ ਕੇ ਸੰਗ ਸੋ ਧਨ ਪਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਕੇ ਸੰਗ ਪਾਪ ਪਲਾਇਨ ਸਾਧ ਕੇ ਸੰਗ ਸਰਬ ਥਾਨ ਗਮ ਸਾਧ ਕੇ ਸੰਗ ਨਹੀਂ ਕਚ ਕਾਲ ਸਾਧ ਕੇ ਸੰਗ ਕਲੂਖਤ ਹਰੈ ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ ਜੋ ਇੱਛੈ ਸੋਈ ਫਲ ਪਾਵੈ ਬਾਰ ਬ੍ਰਹਮ ਸਾਧ ਰਿਧ ਬਸੈ ਸਾਧ ਕੇ ਸੰਗ ਸੁਨੋ ਹਰ ਨਾਓ ਸਾਧ ਕੇ ਸੰਗ ਨ ਮਨ ਤੇ ਵਿਸਰੈ ਸਾਧ ਕੇ ਸੰਗ ਲੱਗੈ ਪ੍ਰਭ ਮੀਠਾ ਸਾਧ ਸੰਗ ਪੈ ਆਗਿਆਕਾਰੀ ਸਾਧ ਕੇ ਸੰਗ ਮਿਟੇ ਸਭ ਰੋਗ ਸਾਧ ਕੀ ਮਹਿਮਾ ਵੇਦ ਨ ਜਾਣੈ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਊਚ ਤੇ ਊਚੀ
1: ਸਾਧ ਕੀ ਸੋਭਾ ਊਚ

नानक प्रभु सोए। तिन होवत आत्म प्रगास,

आपे एक आपे ने

0: ਤੇ ਬੜ ਭਾਗੀ ਤੇ ਜਨ ਜਗ ਮਾਹੇ
1: ਸਦਾ ਸਦਾ ਹਰ ਕੇ ਗੁਣ ਗਾਵੇ
0: ਰਾਮ ਨਾਮ ਜੋ ਕਰੇ ਵਿਚਾਰ
1: ਸਿਰ ਬੰਦ ਕਰੇ ਸੰਸਾਰ
0: ਮੰਦਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਏਕੋ ਏਕ ਏਕ ਪਛਾਣੈ
1: ਤੁਤ ਕੀਓ ਸੋਝੀ ਜਾਣੇ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਿਨੇ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਝੈ
1: ਜਿਸਕੀ ਜਾਣੋ ਤਿਸ ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ ਅੰਦਨ ਕੀਰਤਨ ਕੇਵਲ ਵਿਖਿਆਨ ਉਪਰ ਜਿਸ ਜਨ ਕੀ ਆਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ
1: ਸੋ ਸੰਤ ਸੇਲਾ ਨੀਂਦ ਲਾਵੇ
0: ਜਿਸ ਪ੍ਰਭ ਆਪਣਾ ਕਿਰਪਾ ਕਰੇ
1: ਸੋ ਸੇਵਕ ਕੋ ਕਿਸ ਤੇ ਡਰੇ
0: ਜੈਸਾ ਸਾਧ ਹੈ ਸਾਧ ਰਸਤਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਜਬ ਦੇਖੋ ਤਬ ਸਭ ਕਿਛ ਮੂਲ
1: ਨਾਨਕ ਸੋ ਸੁਖ ਸੋਈ ਅਸੂਲ
0: ਕਿਛ ਜਨਮੈ ਨੈ ਕਿਛ ਮਰੈ
1: ਆਪਣ ਚਿੰਤਾ ਆਪ ਹੀ ਕਰੇ
0: ਆਵਨ ਜਾਵਨ ਦ੍ਰਿਸ਼ਟ ਅਨ ਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰੇਸ਼ਟ
0: ਆਪੇ ਆਪ ਸਗਲ ਮਹਿ ਆਪ

0: ਸੋਭਾਵੰਤ
1: ਸਗਲ ਸੰਸਾਰ ਉਤਰੇ ਤਨ ਮੰਤਰ
0: ਆਪਕੇ ਸੇਵਕ ਸਗਲ ਉਧਾਰਨ
1: ਆਪਕੇ ਸੇਵਕ ਦੁਖ ਵਸਾਰਨ
0: ਆਪੇ ਮੇਲ ਲਏ ਕਿਰਪਾਲ
1: ਪਏ ਨਿਹਾਲ
0: ਕੀ ਸੇਵਾ ਸੋਈ ਜਾਗੈ
1: ਜਿਸਨੂੰ ਕਿਰਪਾ ਕਰੇ ਵਡਭਾਗੇ
0: ਨਾਮ ਜਪਤ ਪਾਵੈ ਵਿਸਰਾਮ
1: ਨਾਨਕ ਤਿਸ ਪ੍ਰਭੂ ਗੋਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੇ ਹਰ ਸੰਗ
0: ਸਹਿਜ ਸੁਭਾਏ ਹੋਵੈ ਸੋ ਹੋਏ
1: ਕਰਨੇ ਹਾਰ ਪਛਾਣੇ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ

ਨਾਨਕ ਜਾਪੇ ਘਰ ਨਾਮ ਪ੍ਰਾਗੀ ਜੋ ਸਰਲ ਘਟ ਸੋਹੈ ਜਾ ਸਭ ਕਿਸ ਸਿਸਕਾ ਦੀਆ ਦਰਬੈ ਪ੍ਰਾਗੀ ਕਲਾ ਬਿਨਾ ਕਹਿ ਧਾਵੈ ਤਿਸ ਦੇਨ ਹਾਰ ਜਾਣੇ ਗਵਾਰ ਨਾਨਕ ਸੋ ਜਨ ਸਦਾ ਰੋਗ ਤਿਉ ਗੁਰ ਕਾ ਸ਼ਬਦ ਮਨੇ ਸੰਮਨ ਪ੍ਰਾਣੀ ਗੁਰ ਚਰਨ ਲਗਨ ਸਰੈ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਤਿਉ ਸਾਧੂ ਸੰਗਤ ਜੋ ਪ੍ਰਗਟਾਵੇ ਨਾਨਕ ਕੀ ਹੈ ਲੋਚਾ ਪੂਰ ਪਰਬ ਲਿਖੇ ਕਾ ਲਿਖਿਆ ਪਾਈਏ ਅਵਰ ਤਿਆਗ ਭੁੱਲਾ ਕਾਏ ਫੇ ਜਾਣ ਲਾਟ ਲਿਓ ਰਸ ਲੋਭੀ ਪਤੰਗ ਨਾਨਕ ਪਾਸੇ ਤੀ ਕਰ ਜਾਏ ਰਾਮ ਨਾਮ ਸੰਤਨ ਕਰ ਪਾਇਆ ਰਾਮ ਨਾਮ ਹਿਰਦੇ ਮੈਂ ਢੋਲ ਅਵਰ ਤਿਆਗ ਲਿਖਿਆ ਜੰਜਾਲ ਮੁੱਖ ਖੁੰਜਰ ਹਰ ਦਰ ਗਏ ਸੋਏ ਨਾਨਕ ਟਾਕੇ ਸਤ ਬਲਿਹਾਰੇ ਆਖ ਸਾਧ ਕੋ ਆਪਣਾ ਜੀਉ ਸਾਧੂ ਪਰ ਜਾਏ ਪ੍ਰਵਾਨ ਸਾਧ ਸੰਗ ਹਰ ਕੀਰਤਨ ਗਾਈਏ ਹਰ ਗੁਣ ਗਾਏ ਅਮ੍ਰਿਤ ਨਾ ਚਾਖੇ ਸਰਬ ਸੁਖ ਨਾਨਕ ਤੇ

0: ਨਾਨਕ ਮਨੇ ਨਰਾਉ ਜੋ ਕਰ ਪਾਇਆ ਸੋਈ ਹੋਗ ਤਿਸ ਕਾ ਮੰਤਰ ਨ ਜਾਣੇ ਹੋਰ
1: ਆਨੰਦ ਰੂਪ ਮੰਗਲ ਸਭ ਜਾ ਕੇ
0: ਸਾਰਾ ਥੋਕ ਸੁਣੀਏ ਕਰਤਾ ਕੈ
1: ਰਾਜ ਮੈਂ ਰਾਜ ਯੋਗ ਮੈਂ ਜੋਗੀ
0: ਤਾਂ ਮੈਂ ਤਮੀਸਰ ਗ੍ਰਸਤ ਮੈਂ ਭੋਗੀ
1: ਧਿਆਏ ਧਿਆਏ ਭਗਤ ਸੁਖ ਪਾਇਆ
0: ਨਾਨਕ ਤਿਸ ਪੁਰਖਾ ਕੇ ਅੰਤ ਨ ਪਾਇਆ
1: ਜਾ ਕੇ ਲੀਲਾ ਕੀਮਤ ਨਾਏ
0: ਸਗਲ ਦੇ ਭਾਰੇ ਅਗਾਏ
1: ਟਾਕਾ ਜਨਮ ਕੈ ਜਾਣੇ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਤੇ
0: ਜਨ ਦਾਸ ਨਾਮ ਧਿਆਵੇ ਸੇ
1: ਗੁਣ ਮੈਂ ਜਾ ਕੋ ਪਰਮਾਏ
0: ਜਨਮ ਮੈਂ ਫਿਰ ਆਵੇ ਜਾਏ
1: ਉੱਚ ਨੀਚ ਤਿਸਕੇ ਅਸਥਾਨ
0: ਜੈਸਾ ਜਨਾਰੇ ਤੈਸਾ ਨਾਨਾ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਭੇਖ ਰੇਖ ਰੰਗ
1: ਨਾਨਾ ਬਿਟ ਕੀਨੋ ਵਿਸਥਾਰ
0: ਪ੍ਰਭ ਮਨਾਸੀ ਏਕੰਕਾਰ
1: ਨਾਨਾ ਚਲਤ ਕਰੇ ਖਿਨ ਮਾਏ
0: ਪੂਰਿਓ ਪੂਰਨ ਸਭ ਠਾਏ
1: ਨਾਨਾ ਵਿਦਕਾਰ ਬੰਤ ਬਨਾਏ
0: ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਉਠਾਓ
0: ਜਬ ਜਬ ਜੀਵੇ ਨਾਨਕ ਹਰ ਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਨ
0: ਨਾਮ ਕੇ ਧਾਰੇ ਸੁਣਨ ਗਿਆਨ

0: ਜਿਨਾ ਕੇ ਪ੍ਰਾਣ ਧਾਰ
1: ਜਪੇ ਸੋ ਹੋਏ ਪੁਨੀਤ
0: ਭਗਤ ਪਾਏ ਲਾਵੇ ਮਨਜੀਤ
1: ਨਿਪੁਣਾ ਨੀਚ ਜਾਨ
0: ਨਾਨਕ ਕਮਲੀ ਸਰਨ ਪੁਰਖ ਭਗਵ

0: ਕੀਤਾ
1: ਪਾਪ ਤਬ ਖਾਤੇ ਹੋਤਾ
0: ਜਬ ਧਾਰੀ ਆਪਨ ਸੁਨ ਸਮਾਦ
1: ਤਬ ਬੈਰ ਵਿਰੋਧ ਕੇ ਸੰਗ ਮਾਤ
0: ਜਬ ਇਸਕਾ ਬਣ ਕੇ ਨ ਜਾਪਤ
1: ਤਬ ਹਰਖ ਤੋ ਹੁਕਮ ਕਿਸੇ ਵਿਆਪਤ
0: ਜਬ ਆਪਨ ਆਪ ਆਪ ਪਾਰ ਬ੍ਰਹਮ
1: ਤਬ ਹੋ ਕਹਾਂ ਕਸ ਹੋਵਤ ਭਰਮ
0: ਆਪਨ ਖੇਲ ਆਪ ਵਰਤੀਜਾ
1: ਨਾਨਕ ਕਰਨੇ ਹਾਰ ਨ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਨੀ
1: ਤਬ ਬੰਦ ਮੁਕਤ ਕਉ ਕਿਸ ਕੋ ਗਣੀ
0: ਜਬ ਇੱਕ ਹੈ ਹਰ ਅਗਮ ਪਾਰ
1: ਤਬ ਨਰਕ ਸੁਰਖ ਕੌਣ ਉਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
1: ਤਬ ਸਹਿ ਸਤ ਕਹੋ ਕਤ ਠਾਏ
0: ਜਬ ਆਪੇ ਆਪ ਆਪਣੀ ਜੋ ਧਰੈ
1: ਤਾ ਕਵਣ ਡਰੈ ਕਉ ਕਤ ਡਰੈ
0: ਆਪਨ ਚਲ ਤਪ ਕਰਨੈ ਹਾਰ
1: ਨਾਨਕ ਠਾਕਰ ਅਗਮ ਪਾਰ
0: ਅਨਾਸੀ ਸੁਖ ਆਪਣੇ ਆਸਨ
1: ਤਾ ਜਨਮ ਮਰਨ ਕਉ ਕਹਾ ਬਗਾਸਣ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਤਾ ਜਬ ਕੀ ਤਰਾਸ ਕਉ ਕਸ ਹੋਏ
0: ਜਬ ਗੋਚਰ ਪ੍ਰਭ ਏਕਾ
1: ਤਾ ਚੇਤਰ ਗੋਵਤ ਕਿਸ ਪੂਛਤ ਲੇਖਾ
0: ਨਾਥ ਨਿਰੰਜਨ ਗੋਚਰ ਗਾਤੇ
1: ਤਾ ਕੌਣ ਛੁਟੇ ਕੌਣ ਬੰਧਨ ਬੰਧੇ
0: ਆਪਨ ਆਪ ਆਪ ਹੀ ਅਚਾਜਾ
1: ਨਾਨਕ ਆਪਨ ਰੂਪ ਆਦਿ ਮਰਜਾ
0: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
1: ਤਵੈ ਮਾਲ ਕਉ ਕਿਆ ਧੋਤਾ
0: ਜੈ ਨਿਰੰਜਨ ਨਿਰੰਕਾਰ ਨਿਰਵਾਨ
1: ਤਾ ਕੌਣ ਮਾਨ ਕੌਣ ਅਭਿਮਾਨ
0: ਸਰੂਪ ਕੇਵਲ ਜਗਦੀਸ
1: ਤਾ ਸਤਿ ਸਦਨਾਥ ਕਉ ਕੀਸ
0: ਜੋਤ ਸਰੂਪੀ ਜੋਤ ਸੰਗ ਸਮਾਵੈ
1: ਤਾ ਕਿਸੇ ਭੂਖ ਕਮ ਤਰਤਾਵੈ
0: ਕਰਨ ਕਰਾਵਨ ਕਰਨੈ ਹਾਰ
1: ਨਾਨਕ ਕਰਤੇ ਕਾ ਨਹੀਂ ਸਮਾਰ
0: ਜਬ ਆਪਣੀ ਸੋਭਾ ਆਪਨ ਸੰਗ ਬਨਾਈ
1: ਤਬ ਕੌਣ ਮਾਈ ਬਾਪ ਮਿੱਤਰ ਸਤ ਪਾਈ
0: ਸਰਬ ਕਲਾ ਆਪੇ ਪਰਬੀਨ
1: ਤਾ ਭੇਦ ਕਤੇਵ ਕਹਾ ਕੋ ਚੀਨ
0: ਆਪਨ ਆਪ ਆਪ ਉਰ ਧਾਰੈ
1: ਤਾ ਸਗਨ ਸਗਨ ਕਹਾ ਬਚਾਰੇ
0: ਆਪਨ ਊਚ ਆਪਨ ਆਪ ਨੇਰਾ
1: ਤਾ ਕੌਣ ਠਾਕਰ ਕੌਣ ਕਹੀਏ ਚੇਰਾ
0: ਬਿਸਮਨ ਬਿਸਮ ਰਹੇ ਬਿਸਮਾਦ

ਤੇ ਭਣ ਲੈ ਸਮਾਏ ਆਪਣ ਸੂਸਤ ਜਗਤ ਪਰੋਏ ਸਚ ਨਾਮ ਸੋਈ ਜਨ ਪਾਏ ਨਾਨਕ ਸਗਲ ਸੇਠ ਕਾ ਜੇਤਾ ਦੀਨ ਦਿਆਲ ਨਾਥ ਕੋ ਨਾਥ ਸੋ ਮੂੰ ਆਜ ਮਨੋ ਵਸਾਰੇ ਸਭ ਤੇ ਨਿਰੰਜਨ ਰਾਏ ਅੰਤਰ ਬਾਹਰ ਜਾਣੋ ਸਾਥ ਨਾਨਕ ਦਾਸ ਸਦਾ ਬਲਿਹਾਰ ਸਭ ਉਪਰ ਹੋਵਤ ਕਿਰਪਾਲ ਅੰਤਰ ਜਾਮੀ ਰਿਹੋ ਵਿਆਪ ਜੋ ਜੋ ਰਚੋ ਸੁਤ ਸੇ ਧਿਆਤ ਭਗਤ ਕਰੇ ਹਰ ਕੇ ਗੁਣ ਗਾਏ ਕਰ ਹਾਰ ਨਾਨਕ ਇੱਕ ਜਾਣਿਆ ਤਿਸਕੀ ਆਸ ਨ ਮਿਥੀ ਜਾਏ ਹੁਕਮ ਬੂਝ ਪਰਮ ਪਤ ਪਾਈ ਜਾ ਕੇ ਮਨ ਵਸਿਆ ਨਿਰੰਕਾਰ ਮੰਦਨ ਪੂਜੇ ਗੁਰ ਕੇ ਪੈਰ ਨਾਨਕ ਹਰ ਪ੍ਰਭ ਆਪੇ ਮੇਲੇ ਗੁਣ ਗਾਵੋ ਪ੍ਰਭ ਪਰਮਾਨੰਦ ਧਨ ਦੇਖਾ ਕਰੋ ਉਧਾਰ ਪ੍ਰਾਣ ਤਨ ਕਾ ਇਹ ਸੁਹਾਓ ਮਿਟੇ ਗਿਆਨ ਦਿੱਤੇ ਹਨੇਰਾ ਮਨ ਇੱਛੇ ਨਾਨਕ ਫਲ ਪਾਵੋ ਰਾਮ ਨਾਮ ਅੰਤਰ ਉਧਾਰ ਜਿਸ ਮਨ ਵਸੇ ਸਾਚ ਪ੍ਰਿਖਿਆ ਦੁਖ ਦਰਦ ਮਨ ਤੇ ਪਉ ਜਾਏ ਦਰਗੇ ਨਿਵੇ ਖੇਪ ਤੁਮਾਰੀ ਨਾਲ

ਜਨ ਕੋ ਕੋਈ ਨਾ ਪਹੁੰਚਣ ਹਾਰ ਨਾਨਕ ਤਾਂ ਕੇ ਕਾਰਜ ਪੂਰਾ ਦਰਸ਼ਨ ਭੇਦ ਉਦਰ ਸ੍ਰੇਸ਼ਟ ਸਫਲ ਦਰਸ਼ਨ ਸੁੰਦਰ ਹਰ ਰੂਪ ਅੰਤਰ ਜਾਮੀ ਪਰ

ਤੈਸਾ

ਨਾਮ ਨਿਕਟ ਕਰ ਦੇਖ ਮਨ ਅੰਤਰ ਕੀਰਤਨ ਚਿੰਦ ਸਤ ਜਨਾ ਕੀ ਤੂਰ ਮਨ ਮੰਗ ਸਾਗਣ ਸਾਗਰ ਤਰ ਨਾਨਕ ਗੁਰ ਪੂਰੇ ਨਮਸਕਾਰ ਸਾਧ ਸੰਗ ਪਰਮਾਨੰਦ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਏਕ ਰੂਪ ਜਾਕਰ ਰੰਗ ਅਨੇਕ ਦੁਖ ਭੰਜਨ ਪੂਰਨ ਕਿਰਪਾਲ ਨਾਨਕ ਜੀ ਕਾ ਹੈ ਆਧਾਰ ਅਮਲੀਕ ਲਾਲ ਹੈ ਰਤਨ ਆਪ ਤਰੇ ਲੋਕ ਨਿਸਤਾਰ ਜਾ ਕੇ ਮਨ ਲਾਗਾ ਹਰ ਰੰਗ ਸੁਣ ਸੁਣ ਨੰਦ ਕਰੇ ਪ੍ਰਭ ਗਾਜੇ ਨਾਨਕ ਉਤਰੇ ਤਿਨ ਕੇ ਸਾਥੇ ਕਰ ਕਿਰਪਾ ਪ੍ਰਭ ਆਪ ਮਲਾਏ ਅਮਰਤ ਨਾਮ ਸਾਧ ਸੰਗ ਲੈਣ ਪੂਰਨ ਹੋਏ ਸੇਵਕ ਕੀ ਸੇਵ ਰਾਮ ਨਾਮ ਸੁਨ ਰਚਨਾ ਕਹਤੇ ਨਾਨਕ ਨਿਲੀ ਖੇਪ ਹਮਾਰੀ ਸਾਵਧਾਨ ਕਰ ਚੀਤ ਜਿਸ ਮਨ ਵਸੇ ਸੋ ਹੋਤ ਨਿਧਾਨ ਪ੍ਰਧਾਨ

गुर के चरण कवल रिद तारे बिघन न लागे तिल का कोई कारज सगल सवारी।

0: प्रभु अपना बिरद रखाया। वाहेगुरु जी का खालसा, वाहेगुरु जी की फतेह।
1: हुण जिवें कि सतगुरु ने आग्या बख्शिश कीती है, पल्ले दी रस्म होवेगी जिस विच बीबा जी दे जो पिता जी हन वो काका जी दे पल्ला बीबा जी नूं फड़ाउणगे। पर उस तों पहलां दास केवल एक मिनट के लिए सुभाग जोड़े में संबोधन होगा। सो जगजीत सिंह एंड गुलनाज, सो दिस इज अ वेरी स्पेशल मोमेंट फॉर बोथ ऑफ यू गाइस। फ्रॉम टुडे ऑनवर्ड्स यू नो लॉन्गर टू सेपरेट इंडिविजुअल्स बट लाइफ लॉन्ग पार्टनर्स। महाराज जी फरमाते हैं, तन फिर यह नाखियन बहन इकट्ठे होए, एक जोत दे मूर्ति तन फिर कही सोए। दिस इज अ डेफिनेशन ऑफ एन आइडियल कपल। Maharaj Ji said that I do not regard two people just sitting together as a couple. For that, there is a criteria. Okay, ek jyot de murti, two bodies but one soul. Which means your actions, your thoughts, and your decisions, they all should resonate. And today, tusi satguran di hazuri de vich palla phad rahe ho, it has a deep meaning behind it. So this is a promise that you both are making today, that we're going to stay together for the rest of our lives. ਹਰ ਦੁੱਖ ਦੇ ਵਿੱਚ ਸੁੱਖ ਦੇ ਵਿੱਚ ਇਕੱਠਿਆ ਰਹਿਣਾ, ਇੱਕ ਦੂਜੇ ਦਾ ਸਾਥ ਦੇਣਾ। ਦਿਸ ਇਜ਼ ਅ ਪ੍ਰੋਮਿਸ ਦੈਟ ਵੀ ਗੋਇੰਗ ਟੂ ਪੁੱਟ ਅਵਰ ਬੈਸਟ ਐਫਰਟਸ ਟੂ ਮੇਕ ਥਿੰਗਸ ਵਰਕ। ਦਿਸ ਇਜ਼ ਅ ਕਮਿਟਮੈਂਟ ਦੈਟ ਆਈ ਐਮ ਗੋਇੰਗ ਸਟੇ ਲੋਇਲ ਟੂ ਮਾਈ ਪਾਰਟਨਰ ਫੋਰ ਦ ਰੈਸਟ ਆਫ ਮਾਈ ਲਾਈਫ, ਐਂਡ ਆਮ ਵਿਲਿੰਗ ਟੂ ਟੇਕ ਗੁਲਨਾਜ਼ ਔਰ ਜਗਜੀਤ ਸਿੰਘ ਐਜ਼ ਮਾਈ ਲਾਈਫ ਲਾਂਗ ਪਾਰਟਨਰ। ਆਈ ਹੋਪ ਯੂ ਅੰਡਰਸਟੈਂਡ ਦ ਮੀਨਿੰਗ। ਸੋ ਹੁਣ ਮੈਂ ਬੇਨਤੀ ਕਰੂੰਗਾ, ਬੀਬਾ ਜੀ ਦੇ ਪਿਤਾ ਜੀ ਸਰਦਾਰ ਅਜਮੇਰ ਸਿੰਘ ਜੀ ਅੱਗੇ ਆਉਣਗੇ ਅਤੇ ਪੱਲੇ ਦੀ ਜੋ ਰਸਮ ਹੈ ਅਦਾ ਕਰਨਗੇ। ਪੱਲੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਰਹੇ ਨੇ। ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲੇ, ਆਓ ਪੱਲੇ ਦੀ ਰਸਮ ਹੋ ਰਹੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: So now you both have made your promises, so there is no looking back now, only moving forward together as a couple. Remember to hold on to the palla for the rest of the ceremony. And jede vaade kite ne jo pran kita satkaran di hazuri de vich sari umar nu nibhauna hai. ਆਓ ਸਤਸੰਗ ਜੀ ਹੁਣ ਲਾਵਾਂ ਦੀ ਮਰਿਆਦਾ ਪ੍ਰਾਰੰਭ ਹੋ ਰਹੀ ਹੈ। ਮੈਂ ਬੇਨਤੀ ਕਰੂੰਗਾ ਸੁਭਾਗ ਜੋੜੇ ਨੇ ਕਿਉਂ ਨਮਸਕਾਰ ਕਰਕੇ ਹੁਣ ਖੜ੍ਹੇ ਹੋ ਜਾਣ। ਸੋ ਜਗਜੀਤ ਸਿੰਘ ਅਤੇ ਗੁਰਨਾਸ ਕੌਰ, ਸਭ ਤੋਂ ਪਹਿਲਾਂ ਗਿਆਨੀ ਜੀ ਪਹਿਲੀ ਲਵ ਦਾ ਪਾਠ ਸਰਵਣ ਕਰਾਉਣਗੇ। ਬੜੇ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ, ਉਸ ਤੋਂ ਬਾਅਦ ਨਮਸਕਾਰ ਕਰਨੀ ਹੈ, ਮੱਥਾ ਟੇਕਣਾ ਹੈ। Which is a symbolic representation that we acknowledge what Guru Sahib is saying to us. Namaskar karke khade ho jana hai, phir parkarma shuru karni hai. Jagjit Singh, you'll be at the front, followed by the bride. Chare lama is order vich hon giya. But when you're walking, take your time, enjoy this moment. And when you come to the front, matha teke, phir khade ho jana hai. Gyani ji, duji labda paath karnge. Sarvan karke, namaskar karni hai, matha tekna hai. ਫਿਰ ਖੜ੍ਹੇ ਹੋ ਕਰਕੇ ਫਿਰ ਕਰਮਾ ਕਰਨੀ ਹੈ। ਜਦੋਂ ਫਰੰਟ 'ਤੇ ਆ ਗਏ, ਸਨਮੁੱਖ ਹੋ ਕੇ ਸਤਿਗੁਰਾਂ ਦੇ ਨਮਸਕਾਰ ਕਰਕੇ ਫਿਰ ਖੜ੍ਹੇ ਹੋ ਜਾਣਾ ਹੈ। ਇਸੇ ਤਰ੍ਹਾਂ ਤੀਸਰੀ ਲਾਭ ਐਂਡ ਦੈਨ ਚੌਥੀ ਲਾਭ। ਚੌਥੀ ਲਾਭ ਤੋਂ ਬਾਅਦ 'ਚ ਨਮਸਕਾਰ ਕਰਕੇ ਫਿਰ ਬੈਠ ਜਾਣਾ, ਫਿਰ ਨਾਮ ਸਾਹਿਬ ਕੀਰਤਨ ਹੋਵੇਗਾ, ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਫੋਲਡ ਬਾਏ ਦੋ ਕੋ ਨਮਾ ਸਾਹਿਬ। ਤੋਂ ਵਾਲੀ ਗਿਆਨੀ ਜੀ ਇਸ਼ਾਰਾ ਕਰਨਗੇ, ਉਦੋਂ ਤੁਸੀਂ ਨਮਸਕਾਰ ਕਰਨੀ ਹੈ। ਬੜੇ ਧਿਆਨ ਦੇ ਨਾਲ, ਇਕਾਗਰਤਾ ਦੇ ਨਾਲ ਪਾਠ ਸਰਵਣ ਕਰਨਾ। ਕੈਮਰੇ ਵਾਲੇ ਵੀਰਾਂ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਿਓ ਬਹੁਤਾ ਕਪਲ ਨੂੰ, ਸੁਭਾਗ ਜੋੜੀ ਨੂੰ ਡਿਸਟਰੈਕਟ ਨਹੀਂ ਕਰਨਾ, ਸਤਿਗੁਰਾਂ ਵੱਲ ਪਿੱਠ ਵੀ ਨਹੀਂ ਕਰਨੀ, ਚਾਹੇ ਅਰਦਾਸ ਹੋਵੇ ਚਾਹੇ ਲਾਵਾਂ ਹੋਣ, ਇਹ ਪਲੀਜ਼ ਮੇਕ ਸ਼ੋਰ ਕਰਨਾ। ਥੈਂਕ ਯੂ ਸੋ ਮੱਚ ਫੋਰ ਯੂਰ ਕੋਆਪਰੇਸ਼ਨ। ਸੋ ਆਓ ਹੁਣ ਸਾਧ ਸੰਗਤ ਜੀ ਲਾਵਾਂ ਦਾ ਪਾਠ ਸਰਵਣ ਕਰਦੇ ਹਾਂ। ਪਾਠ ਦੀ ਸੇਵਾ ਨਿਭਾ ਰਹੇ ਨੇ ਅਤੇ ਸਤਿਕਾਰ ਜੋ ਗਿਆਨੀ ਸੁਰਿੰਦਰ ਸਿੰਘ ਜੀ, ਉਪਰੰਤੋਂ ਸੇ ਲਾਭ ਦਾ ਕੀਰਤਨ ਆਪ ਨੂੰ ਸੰਗਤਾਂ ਨੂੰ ਸਰਵਣ ਕਰਾਉਣਗੇ। ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਬੀੜ ਸਾਹਿਬ ਵਾਲੇ, ਆਓ ਪ੍ਰੇਮ ਸਾਹਿਬ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੈਸਾ ਸਤਿਗੁਰ ਸੁਣੀ ਦਾ ਬਿਛੜਿਆ ਮਿਲੇ ਪ੍ਰਭੂ, ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹੋ ਮੈਰੋ ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਤੁਧਿਆਗੀ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ।

ਸਤਿਗੁਰੂ ਜੀ ਆਪ ਜੀ ਦਾ ਕੂਟਾਨ ਕੂਟ ਧੰਨਵਾਦ ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਆਨੰਦ ਕਾਰਜ ਦੀ ਮਰਜ਼ਾਦਾ ਨਿਭਾਉਂਦੇ ਆ, ਬਾਣੀ ਪੜ੍ਹਦੇ ਆ, ਜਸ ਕੀਰਤਨ ਕਰਦੇ ਆ, ਅੱਖਰ ਵਾਧਾ ਘਾਟਾ ਪੁਰਚਕ ਮਾਫ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸੁਭਾਗ ਜੋੜੀ ਦੇ ਸਿਰ 'ਤੇ ਸਤਿਗੁਰੂ ਜੀ ਆਪਣਾ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ, ਦੂੰਦਾ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ, ਦੋਨਾਂ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਗੁਰੂ ਘਰ ਵਾਸਤੇ ਬੇਅੰਤ ਮਾਇਆ ਹਾਜ਼ਰ ਕਰ ਦੇਣੇ, ਸੇ ਪਰਿਵਾਰਾਂ ਦੀ ਸੇਵਾ ਪ੍ਰਵਾਨ ਕਰਨੀ,

ਖਾਲਸਾ ਵਾਹਿਗੁਰੂ। ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਹਾਂ ਤਹਾਂ ਉਠਤਾਵੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰਪੂਰਾ ਭੇਟਿਓ। ਸਗਲੇ ਦੂਖ ਬਿਨਾਸੇ, ਹਰ ਜੀਉ ਨਿਮਾਣਿਆ ਤੂੰ ਮਾਂ।

ਸਤਨਾਮ ਵਾਹਿਗੁਰੂ ਸਾਹਿਬ ਜੀਓ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਸੋ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ, ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣ। ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਪ੍ਰੇਮ, ਇਤਫਾਕ, ਮੇਲ ਮਿਲਾਪ ਬਖਸ਼ਿਸ਼ ਕਰਨ, ਆਉਣ ਵਾਲੇ ਸਮੇਂ ਦੇ ਵਿੱਚ ਅੰਗ ਸੰਗ ਸਹਾਈ ਹੋਣ। ਸੋ ਆਓ ਸਾਧ ਸੰਗਤ ਜੀ, ਪੰਥ ਪ੍ਰਸਿੱਧ ਢਾਡੀ ਜੱਥਾ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸਾਧ ਸੰਗਤ ਦੇ ਸਨਮੁਖ ਹੋਣਗੇ। ਆਓ ਉਹਦੇ ਨਾਲ ਪਾਸੋਂ ਆਪਾਂ ਵਧਾਈ ਵਾਲੀ ਕਵਿਤਾ ਸਰਵਣ ਕਰੀਏ ਅਤੇ ਉਹਨਾਂ ਦਾ ਮਾਣ ਸਨਮਾਨ ਕਰੀਏ। ਅਤੇ ਸਾਡੇ ਕੋਲ ਸੰਗਤ ਦੇ ਵਿੱਚ ਪੰਥ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਭਮੱਦੀ, ਉਹ ਵੀ ਪਹੁੰਚੇ ਨੇ, ਉਹਨਾਂ ਨੂੰ ਵੀ ਜੀਓ ਆਇਆ। ਅਤੇ ਉਹ ਵੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਹੋਰਾਂ ਤੋਂ ਬਾਅਦ ਕੇਵਲ 2 ਮਿੰਟਾਂ ਦੇ ਲਈ ਆਪਦਿਆਂ ਦੇ ਸਨਮੁੱਖ ਹੋਣਗੇ। ਸਾਓ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜੱਥਾ, ਤਿੰਨਾਂ ਪਾਸੋਂ ਆਪਾਂ ਢਾਡੀ ਵਾਰਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜਹ ਜਹ ਪੇਖੋਂ ਤੈ ਹਜ਼ੂਰ ਦੂਰ ਕਤ ਹੋਣਾ ਜਾਈ, ਰੱਬ ਰਹਿਆ ਸਰਵਤਰ ਮੈਂ ਮਨ ਸਦਾ ਧਿਆਈ। 677 ਅੰਕ 'ਤੇ ਮੇਰੇ ਪਾਤਸ਼ਾਹ 5ਵੇਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੁਸ਼ੀਆਂ ਭਰੇ ਹੁਕਮਨਾਮੇ ਬਖਸ਼ੇ ਆ। ਵਿਆਹ ਤੇਰੇ ਦੀਆਂ ਹੋਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ। ਤੇਰੀ ਸੋਹਣੀ ਜੋੜੀ ਉੱਤੋਂ ਮੈਂ ਸਾਧ ਕਰਵਾਨੇ ਜਾਵਾਂ। ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ, ਅਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਮਾਲੀ। ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਆਓ ਸਭ ਤੋਂ ਪਹਿਲਾਂ ਫਤਿਹ ਅਰਜ ਕਰੀਏ ਜੀ। ਪਿਆਰ ਅਤੇ ਸਤਿਕਾਰ ਦੇ ਨਾਲ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਆਹ ਕਾਰਜਾਂ 'ਤੇ ਬੜਾ ਕੁਛ ਬੋਲਿਆ ਜਾ ਸਕਦਾ ਹੈ। ਮੇਰੇ ਪਾਤਸ਼ਾਹ ਗਰੀਬ ਨਿਵਾਜ ਨੇ ਗੁਰਬਾਣੀ ਦੇ ਵਿੱਚ ਸੁਭਾਗਿਆਂ ਜੋੜਿਆਂ ਨੂੰ ਵੱਡ ਮੁੱਲੇ ਆਸ਼ੀਰਵਾਦ ਦਿੱਤੇ ਆ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠਾ, ਵਿਛੜਿਆਂ ਵੇਲੇ ਪ੍ਰਭੋ ਹਰ ਦਰਗਹਿ ਕਾ ਵਸੀਠਾ, ਹਰ ਨਾਮੋ ਮੰਤਰ ਦਲੜਾਏਂਦਾ, ਕੱਟੇ ਹੁਮੇ ਰੋਗ ਨਾਨਕ ਸਤਿਗੁਰ ਤਿੰਨਾਂ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਬਾਬਾ ਸੁਰਿੰਦਰ ਸਿੰਘ ਜੀ, ਬੜੀ ਮਾਲਕ ਦੀ ਕਿਰਪਾ ਏ, ਬੜੇ ਪ੍ਰੇਮ ਦੇ ਨਾਲ ਆਨੰਦ ਦੇ ਨਾਲ ਗੁਰਬਾਣੀ ਪੜ੍ਹਦੇ ਆ, ਕਿਉਂਕਿ ਬਾਬਾ ਬੁੱਢਾ ਜੀ ਜਿਹੜੇ ਗੁਰੂ ਘਰ ਤੋਂ ਮਹਾਨ ਬਖਸ਼ਿਸ਼ਾਂ ਜਿਨ੍ਹਾਂ ਨੇ ਲਈਆਂ, ਅਤੇ ਗੁਰੂ ਕੇ ਵਜ਼ੀਰਾਂ ਦਾ ਰੁਤਬਾ ਬੜਾ ਉੱਚਾ ਰੱਖਿਆ ਜਾਂਦਾ, ਸਾਰੇ ਗੁਰੂ ਸਾਹਿਬਾਨਾਂ ਨੇ ਰੱਖਿਆ। ਧੰਨਵਾਦ ਕਰਾਂ ਬਾਬਾ ਸੁਰਿੰਦਰ ਸਿੰਘ ਜੀ ਹੋਣਾ ਦਾ, ਉਹਨਾਂ ਨੇ ਸਾਨੂੰ ਦੱਸਿਆ ਜਾ ਕੇ ਵੀ ਭਮੱਦੀ ਸਾਹਿਬ ਵੀ ਆਏ ਹੋਏ। ਸਾਡਾ ਬੜਾ ਭਮੱਦੀ ਸਾਹਿਬ ਦਾ ਸਾਰੇ ਜਗਤ ਸਤਿਕਾਰ ਕਰਦਾ, ਖਾਸ ਕਰਕੇ ਸਾਡੀ ਢਾਡੀ ਲੈਣ, ਕਿਉਂਕਿ ਉਸਤਾਦਾਂ ਦੀ ਸ਼੍ਰੇਣੀ ਵਿੱਚੋਂ ਆ ਸਾਡੇ ਵੱਡੇ ਭਰਾ ਨੇ। ਮਹਾਰਾਜ ਨੇ ਜਿੱਥੇ ਪ੍ਰਚਾਰ ਦਾ ਗੁਣ ਇਹਨਾਂ ਨੂੰ ਬਖਸ਼ਿਆ, ਉੱਥੇ ਕਲਮ ਦਾ ਵੀ ਬਖਸ਼ਿਆ ਨਾਲ। ਅਤੇ ਕਈ ਵਾਰੀ ਜਦੋਂ ਆਏ ਕਿਤੇ ਵਿਆਹ ਸ਼ਾਦੀ 'ਚ ਇਕੱਠੇ ਹੋ ਜਾਂਦੇ ਆ ਅਤੇ ਸਾਨੂੰ ਕਹਿ ਵੀ ਦਿੰਦੇ ਵੀ ਮੇਰੀ ਨਾਲ ਗੱਲ ਕਰਿਆ ਕਰੋ, ਸਹਿਬਤ ਨਾਲ ਕਰਿਆ ਕਰੋ, ਕਿਉਂਕਿ ਗੱਲ ਇਹ ਆ ਵੀ ਜਿੱਥੇ ਕਾ ਮਣਕਾ ਪਰੋਇਆ ਰੱਬ ਨੇ ਨਾ, ਉਹ ਆਪੇ ਹੀ ਦੁਨੀਆਂ ਨੂੰ ਦਹਿ ਜਾਂਦਾ ਹੁੰਦਾ। ਸੋ ਮੈਂ ਬੇਨਤੀ ਕਰਾਂ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਧੀ ਦੇ ਕੇ ਪੁੱਤ ਬਣਾ ਲੈਣਾ, 3-4 ਮਿੰਟ 'ਚ ਇੱਕੋ ਹੀ ਕਵਿਤਾ ਕਹਿ ਦੇਣੀ, ਬਾਹਲਾ ਸਮਾਂ ਨਹੀਂ ਲਾਉਣਾ। ਧੀ ਦੇ ਕੇ ਹੈ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ। ਸਾਡੀਆਂ ਧੀਆਂ ਦੂਜੇ ਘਰ ਜਾ ਕੇ ਨੋਹਾਂ ਬਣਦੀਆਂ, ਦੂਜੇ ਘਰ ਦੀਆਂ ਧੀਆਂ ਸਾਡੇ ਘਰੇ ਨੋਹਾਂ ਬਣ ਜਾਂਦੀਆਂ। ਧੀ ਤੋਰਨੀ ਨੂੰਹ ਲੈ ਆਉਣੀ, ਇਹ ਦਸਤੂਰ ਨਿਆਰਾ। ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਰੋਤੋਂ ਪੀਵੇ ਮੈਂ ਵਾਰ ਵਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਬਾਰਾਂ, ਨਜ਼ਰ ਨਾ ਲੱਗੇ ਕਾਣੀ। ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ, ਠੰਡੀਆਂ ਆਉਣ ਹਵਾਵਾਂ। ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ, ਠੰਡੀਆਂ ਆਉਣ ਹਵਾਵਾਂ। ਪੁੱਤਾਂ ਵਾਲਿਓ ਜੱਗ ਦਾ, ਪੁੱਤ ਮੇਵਾ ਹੁੰਦੇ ਮਾਪਿਆਂ ਦੀ ਜਿੰਦ ਜਾਣ। ਪੁੱਤਰ ਜਿਉਂਦੇ ਜੀ ਸਹਾਰਾ ਨੇ ਜ਼ਿੰਦਗੀ ਦਾ ਤੁਰ ਗਿਆਂ ਦੇ ਮਗਰ ਨਿਸ਼ਾਨ ਪੁੱਤਰ ਪੁੱਤਰ ਪਰਾਂ ਤੇ ਉੱਡਦੀ ਫਿਰੇ ਦੁਨੀਆਂ ਮਾਪੇ ਬੁੱਤ ਤੇ ਵਿੱਚ ਪ੍ਰਾਣ ਪੁੱਤਰ ਸੀਤਲ ਪੁੱਤਰਾਂ ਬਿਨਾਂ ਨਾ ਸੋਹਣ ਮਾਪੇ ਹੁੰਦੇ ਮਾਪਿਆਂ ਦੀ ਆਣ ਸ਼ਾਨ ਜੇ ਪੁੱਤਰ ਮਾਂ ਜ਼ਰੂਰੀ ਆ ਨੇ ਤੇ ਧੀ ਵੀ ਜ਼ਰੂਰੀ ਹੈ ਇਸ ਜਗਤ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਧੀਆਂ ਤੋਰੀਆਂ ਆਪਣੇ ਘਰੋਂ ਗੁਰੂ ਅੰਗਦ ਦੇਵ ਮਹਾਰਾਜ ਨੇ ਦੋ ਧੀਆਂ ਤੋਰੀਆਂ ਬੀਬੀ ਅਮਰੋ ਤੇ ਬੀਬੀ ਅਨੋਖੀ ਗੁਰੂ ਅਮਰਦਾਸ ਮਹਾਰਾਜ ਨੇ ਦੋ ਧੀਆਂ ਘਰੋਂ ਤੋਰੀਆਂ ਆਨੰਦ ਕਾਰਜ ਕਰਕੇ ਬੀਬੀ ਭਾਨੀ ਤੇ ਬੀਬੀ ਦਾਨੀ ਛੇਵੇਂ ਪਾਤਸ਼ਾਹ ਨੇ ਘਰੋਂ ਤੋਰੀ ਇੱਕ ਧੀ ਬੀਬੀ ਬੀਰੋ ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਵਿਛਰੀ ਡਲੀਆਂ ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ ਬਾਬਲ ਨੂੰ ਇਹ ਰਾਜਾ ਆਖੇ ਮਾਣੂ ਆਖੇ ਰਾਣੀ ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ ਸਾਰੀ ਉਮਰ ਹੀ ਪਾਰਸ ਰਹਿੰਦੀ ਮਾਪੇ ਮਾਪੇ ਕਰਦੀ ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਲੌਂਗੋਵਾਲ ਭਾਈ ਬੂਟਾ ਸਿੰਘ ਪਰਵਾਹੀ ਨਿਧਾਨ ਸਿੰਘ ਬੁੱਲਾਪੁਰੀ ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਉਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੀ

0: ਜਿੱਥੇ ਅੱਜ ਆਪਾਂ ਸਾਰੀ ਸੰਗਤ ਇਸ ਵਿਆਹ ਕਾਰਜਾਂ ਦੀ ਬੱਚਿਆਂ ਦੀ ਖੁਸ਼ੀ ਮਨਾ ਰਹੇ ਇਸ ਭਾਗੀ ਜੁੜੀ ਦੇ ਆਨੰਦ ਕਾਰਜ ਦੀ, ਅਤੇ ਉੱਥੇ ਸਭ ਤੋਂ ਵੱਧ ਮਾਂ ਬਾਪ ਨੂੰ ਖੁਸ਼ੀ ਆ ਬੱਚਿਆਂ ਦੀ, ਕਿਉਂਕਿ ਮਾਂ ਬਾਪ ਇੱਥੋਂ ਤੱਕ ਆਪਦੀ ਜ਼ਿੰਦਗੀ ਸਾਰੀ ਜ਼ਿੰਦਗੀ ਹੀ ਮਾਂ ਬਾਪ ਦੁਆਵਾਂ ਕਰਦਾ ਬੱਚਿਆਂ ਲਈ, ਅਰਦਾਸਾਂ ਕਰਦਾ ਹਰ ਰੋਜ਼ ਗੁਰੂ ਦੇ ਚਰਨਾਂ ਜਾ ਕੇ। ਮਾੜੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ, ਮਾਂ ਮੇਰੀ ਨੇ ਲਾਡ ਲਡਾਏ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕੱਠਣ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ 'ਚ ਬਾਪੂ ਰੱਬ ਬਾਣਾਨ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ 'ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਬੱਚੇ ਇੱਥੋਂ ਤੱਕ ਮਾਂ ਬਾਪ ਦੀਆਂ ਦੁਆਵਾਂ ਨਾਲ ਆਉਂਦੇ ਆ। ਸਤਿਗੁਰੂ ਜੀ ਕਿਰਪਾ ਕਰਨ, ਇੱਕ ਨਹੀਂ ਦੇਕਾ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਸਤਿਗੁਰਾਂ ਦੀ ਗੁਰਬਾਣੀ ਪੜ੍ਹਦਿਆਂ ਹੋਇਆਂ ਸਤਿਗੁਰੂ ਬਖਸ਼ਣ ਆ ਰਹੇ ਆ, ਗਨਾਹਾਂ ਦੀ ਮਾਫ਼ੀ ਬਖਸ਼ਣ ਅੱਗੇ ਤੋਂ ਸਮਤ ਦੇਣ। ਅਤੇ ਬਹੁਤ ਹੀ ਸਤਿਕਾਰਯੋਗ ਪਰਿਵਾਰ ਗਰੇਵਾਲ ਪਰਿਵਾਰ ਅਤੇ ਢਿੱਲੋਂ ਪਰਿਵਾਰ, ਕੁੜਮ ਕੜਮਾਈ ਆਇਆ ਬਲਰਾਮ ਜੀਓ, ਮਹਾਰਾਜ ਨੇ ਭਾਗ ਲਾਏ ਆ ਕਾਕਾ ਜਗਜੀਤ ਸਿੰਘ ਅਤੇ ਬੀਬਾ ਗਲਨਾਜ ਕੌਰ ਦਾ ਆਨੰਦ ਕਾਰਜ ਹੋਇਆ। ਅਤੇ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਮਹਾਰਾਜ ਬੱਚਿਆਂ ਨੂੰ ਲੰਬੀਆਂ ਉਮਰਾਂ, ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਅਥਵਾਕ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੀ। ਸੋ ਮੈਂ ਬੇਨਤੀ ਕਰਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਾਹਿਬ ਭਾਈ ਬਿਪਨਪ੍ਰੀਤ ਸਿੰਘ ਜੀ ਜਰਗ ਵਾਲੇ। ਸੋ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ ਵੀ ਇਹ ਮੁੰਡਾ ਆਮ ਆ ਸਾਡੇ ਰਾਗੀ ਢਾਡੀ ਜਿਹੜੇ ਉਹਨਾਂ 'ਚੋਂ ਸਾਰਿਆਂ 'ਚੋਂ ਪੜ੍ਹਿਆ ਲਿਖਿਆ ਵੱਧ ਆ ਇਹ, ਅਤੇ ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਕਿਉਂਕਿ ਅੱਜ ਦਾ ਜਿਹੜਾ ਸਮਾਂ ਬੱਚੇ ਨੇ ਪੜ੍ਹੇ ਲਿਖੇ ਹੈ ਅਤੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਵੀ ਸਮਝਾਉਣਾ ਜ਼ਰੂਰੀ ਹੋ ਜਾਂਦਾ ਕਿ ਇਹ ਸਾਡਾ ਮੁੰਡਾ ਬੜਾ ਪੜ੍ਹਿਆ ਲਿਖਿਆ, ਮਾਣ ਆ ਸਾਨੂੰ ਇਹਦੇ 'ਤੇ। ਆਓ ਅਗਲਾ ਪ੍ਰੋਗਰਾਮ ਇਸ ਤੋਂ ਸਰਵਣ ਕਰੀਏ। ਮੈਂ ਭਵਾਦੀ ਸਾਹਿਬ ਹੋਣਾ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਆਪਣੇ ਜੱਥੇ ਵੱਲੋਂ ਸੁਭਾਗੇ ਜੋੜੇ ਨੂੰ ਅਤੇ ਆਈਆਂ ਸੰਗਤਾਂ ਨੂੰ, ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਅਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦੇ ਢਾਡੀ ਜੱਥੇ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਭਰੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਨੇ। ਸੋ ਆਓ ਸਤਸੰਗ ਜੀ, ਪੰਥ ਦੇ ਮਹਾਂ ਢਾਡੀ ਗਿਆਨੀ ਤਰਲੋਚਨ ਸਿੰਘ ਜੀ ਭਮੱਦੀ ਆਪਸ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ ਕੇਵਲ 2-4 ਮਿੰਟਾਂ ਦੇ ਲਈ। ਭਾਈ ਸਾਹਿਬ ਜੀ ਜਿਹਨਾਂ ਦਾ ਸਮਾਂ ਇਹਨਾਂ ਨੂੰ ਠੀਕ ਲੱਗੇ ਆਪਸ ਨੂੰ ਸੰਗਤਾਂ ਦੇ ਸਨਮੁੱਖ ਹੋਣਗੇ। ਆਓ ਤਾਂ ਆਪਾਂ ਸਵਡ ਬੁੱਲੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਪਰਮ ਪੂਜੇ ਪਾਤ ਸ਼ਬਦ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੱਜ ਦੇ ਇਸ ਖੁਸ਼ੀਆਂ ਭਰੇ ਸਮਾਗਮ ਦੀਆਂ ਹਾਜ਼ਰੀਆਂ ਭਰਨ ਲਈ ਜੁੜ ਬੈਠੇ ਗੁਰੂ ਪਿਆਰਿਓ, 3 ਕੁ ਮਿੰਟ ਲਈ ਮੈਂ ਧੰਨਵਾਦ ਦੇ ਕੁਛ ਸ਼ਬਦ ਕਹਿਣ ਵਾਸਤੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਮੈਨੂੰ ਪਤਾ ਹੈ ਕਿ ਆਪਾਂ ਬਹੁਤ ਲੰਬੇ ਸਮੇਂ ਤੋਂ ਬੈਠੇ ਹਾਂ ਅਤੇ ਬਾਕੀ ਕਾਰਜ ਵੀ ਆਪਾਂ ਕਰਨੇ ਨੇ, ਇਸ ਕਰਕੇ ਬਗੈਰ ਕੋਈ ਭੂਮਿਕਾ ਬੰਨੇ ਤੋਂ ਆਪ ਜੀ ਨੂੰ ਫਤਿਹ ਅਰਜ਼ ਕਰਕੇ ਆਪ ਜੀ ਕੋਲੋਂ ਕੁਝ ਕਹਿਣ ਦੀ ਆਗਿਆ ਚਾਹੁੰਦਾ। ਫਤਿਹ ਪ੍ਰਵਾਨ ਕਰੋ, ਸਤਿਕਾਰ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਗੀ ਵਿੱਚ ਜਿਹੜਾ ਪੁੱਤਰ ਦਾ ਵਿਆਹ ਹੁੰਦਾ ਇਹਦਾ ਕਿੰਨਾ ਖਿਚਾਅ ਹੁੰਦਾ ਇਹਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬੰਦਾ ਜਿੰਨਾ ਮਰਜ਼ੀ ਅਮੀਰ ਹੋ ਜਾਏ ਕਦੇ ਪੈਸਾ ਨਹੀਂ ਛੁੱਟਦਾ, ਅਰਬਾਂਪਤੀ ਹੋਵੇ ਖਰਬਾਂਪਤੀ ਹੋਵੇ ਪੈਸਾ ਸੰਭਾਲਦਾ, ਪਰ ਜਿਸ ਦਿਨ ਪੁੱਤਰ ਦਾ ਵਿਆਹ ਹੁੰਦਾ ਉਸ ਦਿਨ ਪੈਸੇ ਸੁੱਟੇ ਜਾਂਦੇ ਨੇ, ਜਦੋਂ ਬਰਾਤ ਚੜ੍ਹਦੀ ਉਦੋਂ ਵੀ ਸੁੱਟੇ ਜਾਂਦੇ ਨੇ। ਹੁਣ ਜਦੋਂ ਨੂੰਹ ਰਾਣੀ ਬੈਠੇਗੀ ਬੇਟਾ ਅਤੇ ਸਾਡੀ ਨੂੰਹ ਰਾਣੀ ਜਦੋਂ ਸਾਡੇ ਘਰ ਨੂੰ ਰਵਾਨਾ ਹੋਣਗੇ ਫਿਰ ਪੈਸੇ ਸੁੱਟੇ ਜਾਣਗੇ। ਇਸ ਗੱਲ ਨੂੰ ਤਸਦੀਕ ਕਰਦਾ ਕਿ ਅੱਜ ਸਭ ਤੋਂ ਵੱਡੀ ਖੁਸ਼ੀ ਦਾ ਦਿਨ ਹੈ। ਮੇਰੀ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਜਿਹੜੀ ਕਹਾਣੀ ਹੈ ਉਹ ਗਰੇਵਾਲ ਪਰਿਵਾਰ ਨਾਲ ਮੇਰੀ ਸਾਂਝ ਕਰਕੇ ਜੁੜੀ ਹੈ। ਗਰੇਵਾਲ ਪਰਿਵਾਰ ਝਾਂਡੇ ਨਗਰ ਹੈ, ਬਿਲਕੁਲ ਲੁਧਿਆਣੇ ਦੀਆਂ ਜੜ੍ਹਾਂ ਵਿੱਚ ਵਸਿਆ ਝਾਂਡੇ ਤਰੀਕੇ। ਸਰਦਾਰ ਕੁਲਵਿੰਦਰ ਸਿੰਘ ਹੋਰਾਂ ਨੂੰ ਜਾਣਨ ਤਾਂ ਮੈਂ ਇੱਥੇ ਆ ਕੇ ਲੱਗਿਆ, ਲੇਕਿਨ ਇੱਕ ਢਾਡੀ ਦੇ ਤੌਰ 'ਤੇ ਮੈਂ ਜਦੋਂ ਨਗਰ ਕੀਰਤਨ 'ਤੇ ਝਾਂਡਿਆਂ ਵਿੱਚ ਜਾਣਾ ਉੱਥੇ ਜ਼ਿਕਰ ਹੋਣਾ ਗਰੇਵਾਲ ਪਰਿਵਾਰ ਦਾ, ਕਿਉਂਕਿ ਬਹੁਤ ਵੱਡੇ ਟਰਾਂਸਪੋਰਟਰ ਨੇ। ਨਿਊ ਗਰੇਵਾਲ ਹਾਈਵੇ ਬੱਸ ਸਰਵਿਸ ਟਰਾਂਸਪੋਰਟਰਾਂ ਵਿੱਚ ਇੱਕ ਵੱਡਾ ਨਾਂ ਹੈ। ਹੁਣ ਬਹੁਤ ਸਾਰੇ ਲੋਕ ਅਮੀਰ ਹੁੰਦੇ ਨੇ ਪਿੰਡ ਵਿੱਚ, ਨਗਰ ਕੀਰਤਨ ਵਿੱਚ ਜਦੋਂ ਹਾਜ਼ਰੀ ਭਰਦੇ ਆ ਬਹੁਤ ਸਾਰੇ ਲੋਕਾਂ ਨਾਲ ਇੰਟਰੋਡਿਊਸ ਹੋਈਦਾ, ਬਹੁਤ ਸਾਰੇ ਲੋਕ ਅਮੀਰ ਹੁੰਦੇ ਨੇ ਪਰ ਗੱਲ ਕਿਸੇ ਕਿਸੇ ਪਰਿਵਾਰ ਦੀ ਚੱਲਦੀ ਹੈ। ਉੱਥੇ ਸਰਦਾਰ ਕੁਲਵਿੰਦਰ ਸਿੰਘ ਹੋਰਾਂ ਦੇ ਗਰੇਵਾਲ ਸਾਹਿਬ ਦੇ ਪਰਿਵਾਰ ਦਾ ਜ਼ਿਕਰ ਹੋਣਾ, ਮਨ ਕਰਨਾ ਵੀ ਉਹ ਕਿਹੋ ਜਿਹਾ ਪਰਿਵਾਰ ਹੋਏਗਾ। ਫਿਰ ਜਦੋਂ ਮੈਂ ਕੈਨੇਡਾ ਆਇਆ ਤਾਂ ਫਿਰ ਇੱਥੇ ਮੇਰੇ ਮਿੱਤਰ ਬਣੇ ਸਰਦਾਰ ਕੁਲਵਿੰਦਰ ਸਿੰਘ ਗਰੇਵਾਲ, ਜੋ ਕਿ ਕਾਕਾ ਜਗਜੀਤ ਸਿੰਘ ਹੋਰਾਂ ਦੇ ਸਤਿਕਾਰ ਦੇ ਪਿਤਾ ਜੀ ਨੇ, ਡੈਡੀ ਨੇ, ਅਤੇ ਫਿਰ ਇਹਨਾਂ ਦੇ ਨਾਲ ਨੇੜੇ ਰਹਿ ਕੇ ਕੁਝ ਕਰਨ ਦਾ ਮੌਕਾ ਮਿਲਿਆ। ਬਹੁਤ ਹਸਮੁੱਖ, ਬਹੁਤ ਮਿਲਾਪੜੇ ਅਤੇ ਬੰਦੇ ਨੂੰ ਗਾਈਡ ਕਰਨ ਵਾਲੇ। ਮੈਂ ਕਿਹਨਾਂ ਸ਼ਬਦਾਂ ਵਿੱਚ ਪਰਿਵਾਰ ਨੂੰ ਮੁਬਾਰਕਬਾਦ ਦੇਵਾਂ, ਮੇਰਾ ਸਮਾਂ ਹੈ ਜਿਹੜਾ, ਅਤੇ ਇਹ ਗੱਲ ਇੱਕ ਸਵਾਲ ਬਣਾ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਵੀ ਬੇਟੇ ਦਾ ਵਿਆਹ ਇੰਨਾ ਜਸ਼ਨ ਕਿਉਂ ਮਨਾਇਆ ਜਾਂਦਾ, ਕਿੰਨਾ ਖਚਾਅ ਹੁੰਦਾ, ਇਹਦਾ ਕਾਰਨ ਹੁੰਦਾ? ਉਹਦੇ ਵਾਸਤੇ ਜਦੋਂ ਅਸੀਂ ਫਿਲੋਸਫੀ ਦੇ ਤੌਰ 'ਤੇ ਵੇਖਦੇ ਹਾਂ ਇਹਦਾ ਕੀ ਕਾਰਨ ਹੈ, ਮੈਂ ਅੱਜ ਵਿਆਖਿਆ ਨਹੀਂ ਕਰਾਂਗਾ ਕਿਉਂਕਿ ਮੈਂ ਚੰਦ ਸ਼ਬਦ ਧੰਨਵਾਦ ਦੇ ਕਹਿਣਾ। ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਭ ਤੋਂ ਪਹਿਲਾਂ ਦੋਨਾਂ ਬੱਚਿਆਂ ਨੂੰ, ਬੇਟਾ ਜਗਜੀਤ ਸਿੰਘ ਗਰੇਵਾਲ ਅਤੇ ਬੇਟੀ ਗੁਰਨਾਜ ਕੌਰ ਢਿੱਲੋਂ, ਅਤੇ ਦੋਨਾਂ ਬੱਚਿਆਂ ਨੂੰ ਵਧਾਈ ਦਿੰਦਾ ਹੋਇਆ, ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਹੋਇਆ ਇੱਕੋ ਹੀ ਗੱਲ ਸਾਂਝੀ ਕਰਨ ਲੱਗਾ। ਸਾਡੇ ਜੀਵਨ ਵਿੱਚ ਦੋ ਸ਼ਬਦ ਨੇ, ਤੇਰੇ ਅਤੇ ਸਾਡੇ, ਤੇਰੇ ਅਤੇ ਮੇਰੇ। ਆਮ ਸਾਡੇ ਘਰਾਂ ਵਿੱਚ ਅਸੀਂ ਵੇਖਦੇ ਹਾਂ ਵਿਆਹੁਤੇ ਜੋੜੇ ਵੱਲੋਂ ਸ਼ਬਦ ਵਰਤੇ ਜਾਂਦੇ ਨੇ, ਤੇਰੇ ਡੈਡੀ, ਤੇਰੇ ਮੰਮੀ, ਮੇਰੇ ਡੈਡੀ, ਮੇਰੇ ਮੰਮੀ। ਅੱਜ ਜਿਹੜੀ ਜ਼ਿੰਦਗੀ ਉਸ ਥਾਂ 'ਤੇ ਸ਼ੁਰੂ ਹੋਈ ਹੈ ਜਿੱਥੇ ਤੇਰੇ ਅਤੇ ਮੇਰੇ ਇਹ ਸ਼ਬਦ ਮੁੱਕ ਗਿਆ, ਅੱਜ ਤੋਂ ਬਾਅਦ ਹੈ ਸਾਡੇ, ਸਾਡੇ ਮੰਮੀ ਡੈਡੀ, ਚਾਹੇ ਉਹ ਬੇਟੀ ਵਾਲੇ ਪਰਿਵਾਰ ਦੇ ਮੰਮੀ ਡੈਡੀ ਨੇ, ਚਾਹੇ ਉਹ ਬੇਟੇ ਵਾਲੇ ਪਰਿਵਾਰ। ਜਦੋਂ ਤੁਸੀਂ ਤੇਰੇ ਅਤੇ ਮੇਰੇ ਤੋਂ ਸਾਡੇ ਸ਼ਬਦ 'ਤੇ ਆ ਗਏ ਨਾ, ਅਤੇ ਜ਼ਿੰਦਗੀ ਦੇ ਅਸਲ ਅਰਥ ਸਾਨੂੰ ਸਮਝ ਲੱਗ ਗਏ। ਮੈਂ ਬਹੁਤ ਬਹੁਤ ਮੁਬਾਰਕਬਾਦ ਦੇਣਾ ਆਪਣੇ ਛੋਟੇ ਵੀਰ ਸਰਦਾਰ ਕੁਲਵਿੰਦਰ ਸਿੰਘ ਅਤੇ ਭੈਣ ਜੀ ਕੁਲਵਿੰਦਰ ਕੌਰ ਹੋਰਾਂ ਨੂੰ, ਗਰੇਵਾਲ ਨੂੰ ਬਹੁਤ ਬਹੁਤ ਮੁਬਾਰਕਬਾਦ। ਅਤੇ ਇਸੇ ਤਰੀਕੇ ਨਾਲ ਮੈਂ ਢਿੱਲੋਂ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਸਰਦਾਰ ਅਜਮੇਰ ਸਿੰਘ ਅਤੇ ਸਰਦਾਰਨੀ ਸਤਿੰਦਰਪਾਲ ਕੌਰ ਸਾਰਿਆਂ ਦਾ, ਸਰਦਾਰ ਦਰਸ਼ਨ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਦੇ ਸਮੁੱਚੇ ਪਰਿਵਾਰ ਦੀ ਕਹਾਣੀ ਮੈਂ ਬੜੇ ਵਿਸਥਾਰ ਨਾਲ ਆਪ ਜੀ ਨਾਲ ਸਾਂਝੀ ਕਰ ਸਕਦਾ, ਅਤੇ ਨਾਲ ਨਾਲ ਔਜਲਾ ਪਰਿਵਾਰ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ, ਅਤੇ ਬਹੁਤ ਸਾਰੇ ਮੇਰੇ ਸੱਜਣ ਸੁਨੇਹੀ ਮਿੱਤਰ ਪਿਆਰ ਕਰਨ ਵਾਲੇ ਸਾਹਿਤਕ ਦੁਨੀਆ ਵਿੱਚੋਂ ਬਹੁਤ ਸਾਰੇ ਸਰਡਲ ਵਿੱਚੋਂ ਬੈਠੇ ਨੇ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦਾ, ਸਤਿਗੁਰੂ ਮਹਾਰਾਜ ਦੋਨਾਂ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਜ਼ਿੰਦਗੀ ਦੀ ਹਰ ਖੁਸ਼ੀ ਇਹਨਾਂ ਦੀ ਝੋਲੀ ਵਿੱਚ ਪਾਉਣ, ਜ਼ਿੰਦਗੀ ਦੇ ਹਰ ਮੋੜ 'ਤੇ ਖੁਸ਼ੀ ਇਹਨਾਂ ਨੂੰ ਜੀ ਆਇਆਂ ਕਹਿਣ ਵਾਸਤੇ ਖਲੋਤੀ ਹੋਵੇ। ਇੱਕ ਵਾਰ ਫਿਰ ਮੈਂ ਗਰੇਵਾਲ ਪਰਿਵਾਰ ਵੱਲੋਂ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਗਰੇਵਾਲ ਪਰਿਵਾਰ ਦੀ ਖੁਸ਼ੀ ਵਿੱਚ ਆਏ, ਢਿੱਲੋਂ ਪਰਿਵਾਰ ਦੀ ਖੁਸ਼ੀ ਵਿੱਚ ਆਏ। ਜਦੋਂ ਕਿ ਸਾਡੀ ਖੁਸ਼ੀ ਵਿੱਚ ਆਉਂਦਾ, ਸਾਡੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਂਦੇ ਨੇ। ਸਭ ਦਾ ਬਹੁਤ ਬਹੁਤ ਧੰਨਵਾਦ, ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਿਨ੍ਹਾਂ ਨੇ ਖੁਸ਼ੀ ਦੇ ਪਲ ਬਖਸ਼ਿਸ਼ ਕੀਤੇ। ਅਸੀਂ ਖੁਸ਼ੀ ਵਿੱਚ ਇੱਕ ਪੰਕਤੀ ਗੁਰਬਾਣੀ ਦੀ ਪੜ੍ਹਦੇ ਹਾਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਸਤਿਗੁਰੂ ਦਾ ਧੰਨਵਾਦ, ਇੱਥੋਂ ਦੇ ਪ੍ਰਬੰਧਕ ਜਨਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰ ਸਾਹਿਬਾਨ ਦਾ ਧੰਨਵਾਦ, ਗੁਰੂ ਕੇ ਕੀਰਤਨੀਏ ਅਤੇ ਗੁਰੂ ਕੇ ਢਾਡੀ ਮੇਰੇ ਅਜੀਤ ਬਰਖਰਦਾਰ ਯਾਨੀ ਪ੍ਰਿਤਪਾਲ ਸਿੰਘ ਪਾਰਸ ਅਤੇ ਉਹਨਾਂ ਦੇ ਸਮੁੱਚੇ ਜੱਥੇ ਦਾ ਧੰਨਵਾਦ। ਇੱਕ ਵਾਰੀ ਫਿਰ ਮੈਂ ਆਪਣੇ ਛੋਟੇ ਵੀਰ ਸਰਦਾਰ ਕੁਲਵਿੰਦਰ ਸਿੰਘ ਗਰੇਵਾਲ ਵੱਲੋਂ, ਸਮੁੱਚੇ ਗਰੇਵਾਲ ਪਰਿਵਾਰ ਵੱਲੋਂ ਆਪ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਸਤਿਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਪਿਆਰ ਨਾਲ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਕਹਿਣੀ ਤਰਲੋਚਨ ਸਿੰਘ ਜੀ ਭਮੱਦੀ, ਜਿਨ੍ਹਾਂ ਨੇ ਬਹੁਤ ਹੀ ਸੂਖਮ ਸਮੇਂ ਦੇ ਵਿੱਚ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਅਤੇ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਤਸੰਗ ਜੀ ਇੱਥੇ ਹੀ ਹੁਣ ਆਨੰਦ ਕਾਰਜ ਦੀ ਸੰਪੂਰਨਤਾਈ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਆਓ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਣ ਲੱਗੀ ਹੈ। ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਮਹਾਰਾਜ ਦੀ ਹਜ਼ੂਰੀ ਵਿੱਚ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਇਆ ਆਪ ਜੀ ਨੂੰ ਉੱਥੇ ਪਹੁੰਚਣਾ। ਪਰਿਵਾਰਾਂ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਸਭ ਨੇ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਸਾਰੀ ਸੰਗਤ ਦੇ ਹੱਥ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਸਤਿਗੁਰਾਂ ਦਾ ਪ੍ਰਕਾਸ਼ ਹੈ, ਇਸ ਕਰਕੇ ਮੇਨ ਹਾਲ ਦੇ ਵਿੱਚ ਇੱਕ ਦੂਜੇ ਦੇ ਨਾਲ ਗੱਲਾਂ ਬਾਤਾਂ ਮਾਰਨ ਤੋਂ, ਵਧਾਈਆਂ ਸਾਂਝੀਆਂ ਕਰਨ ਤੋਂ, ਮਿਲਣ ਗਿਲਣ ਤੋਂ ਪਰਹੇਜ਼ ਰੱਖਿਓ। ਮਹਾਰਾਜ ਵੱਲ ਪਿੱਠ ਨਹੀਂ ਕਰਨੀ, ਜਿਵੇਂ ਡਿਸਿਪਲਿਨ ਦੇ ਵਿੱਚ ਅਸੀਂ ਆਏ ਸੀ ਉਸੇ ਤਰੀਕੇ ਦੇ ਨਾਲ ਪ੍ਰੇਮ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜਿਵੇਂ ਜਿਵੇਂ ਦੇਗ ਮਿਲੀ ਜਾਂਦੀ ਹੈ ਛੱਕ ਕੇ ਨਮਸਕਾਰ ਕਰਕੇ ਵਾਕਆਊਟ ਕਰੀ ਚੱਲੋ। ਪਲੀਜ਼ ਮੇਕ ਸ਼ੋਰ ਕਰਿਓ ਡਿਸਿਪਲਿਨ ਦੇ ਵਿੱਚ ਰਹਿਣਾ, ਸਤਿਕਾਰ ਨੂੰ ਮੁੱਖ ਰੱਖਦੇ ਹੋਏ। ਆਪਾਂ ਇਹ ਚੀਜ਼ ਆਪਾਂ ਨੂੰ ਚੰਗੀ ਨਹੀਂ ਲੱਗਦੀ ਕਿ ਅਸੀਂ ਆਏ ਸੀ ਕਿਰਪਾ ਲੈਣ ਅਤੇ ਅਸੀਂ ਮਹਾਰਾਜ ਦੀ ਨਰਾਦਰੀ ਕਰਕੇ ਜਾਈਏ ਅਤੇ ਮਹਾਰਾਜ ਤੋਂ ਅਸੀਂ ਕੋਈ ਪ੍ਰਕੋਪੀ ਝੱਲੀਏ। ਸੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਕ ਸ਼ੋਰ ਕਰਿਓ ਵੀ ਡਿਸਿਪਲਿਨ। ਐਂਡ ਥੈਂਕ ਯੂ ਸੋ ਮੱਚ ਐਵਰੀਬਾਡੀ ਫੋਰ ਬੀਂਗ ਹੇਅਰ ਵਾਂਸ ਅਗੇਨ ਐਂਡ ਕੰਗ੍ਰੈਚੁਲੇਸ਼ਨਸ ਟੂ ਦ ਲਵਲੀ ਕਪਲ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਗੈਟ ਟੁਗੈਦਰ ਐਂਡ ਗੁੱਡ ਲੱਕ ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਉਂਸ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦ ਫਿਊਚਰ। ਆਲਵੇਜ਼ ਰਿਮੈਂਬਰ ਗੁਰ ਮੇਰਾ ਸੰਗ ਸਦਾ ਹੈ ਨਾਲੇ। ਸਤਿਗੁਰੂ ਸਦਾ ਅੰਗ ਸੰਗ ਸਹਾਈ ਹੋਣਗੇ, ਚੜ੍ਹਦੀ ਕਲਾ ਹੋਵੇਗੀ, ਸੇਵਾ ਅਤੇ ਸਿਮਰਨ ਵਾਸਤੇ ਵੀ ਤਤਪਰ ਹੋਣਾ, ਗੁਰਸਿੱਖੀ ਜੀਵਨ ਵੱਲ ਵਧਣਾ। ਸੋ ਮਹਾਰਾਜ ਕਿਰਪਾ ਕਰਨ, ਸੋ ਪਰਿਵਾਰਾਂ ਵਿੱਚ ਮੇਲ ਮਿਲਾਪ ਬਖਸ਼ਣ, ਤੁਹਾਨੂੰ ਵੀ ਚੜ੍ਹਦੀ ਕਲਾ ਬਖਸ਼ਣ, ਚਰਨਾਂ ਦੇ ਨਾਲ ਜੋੜ ਕੇ ਰੱਖਣ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਇੱਕ ਨਿੱਕਾ ਭੁੱਲਾਂ ਹੋਈਆਂ, ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣ ਯੋਗ ਨੇ। ਸੋ ਥੈਂਕ ਯੂ ਸੋ ਮੱਚ ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਔਰ ਬਲੰਡਰਸ ਦੈਟ ਆਈ ਮਾਈਟ ਹੈਵ ਮੇਡ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।